ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਮੈਂ ਤੁਹਾਡਾ ਆਪਣਾ ਦੋਸਤ ਹੋਸਟ ਖੋਸਟ ਬਜਾਤ ਹਾਸ਼ਮੀ ਤੁਹਾਡੀ ਖਿਦਮਤ ਵਿੱਚ ਹਾਜ਼ਰ। ਉਮੀਦ ਕਰਨਾ ਵਾ ਤੁਸੀਂ ਸਾਰੇ ਜੋ ਸੁਣਨ ਵਾਲੇ ਹੋ ਸਭ ਖੈਰੀਅਤ ਨਾਲ ਹੋਵੋਗੇ ਅਤੇ ਆਪਣੀ ਜ਼ਿੰਦਗੀ ਬੜੇ ਖੁਸ਼ਬਾਸ਼ ਹੋਵੋਗੇ। ਅਤੇ ਫਿਰ ਵੀ ਹੋ ਗਿਆ, ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਡੇ ਕੋਲ ਇੱਕ ਵਾਰ ਪੁੱਛ ਲੈਂਦਾ ਕਿ ਕੀ ਹਾਲ ਚਾਲ ਨੇ ਸਾਰਿਆਂ ਦੇ, ਸਭ ਠੀਕ ਠਾਕ ਨੇ

ਇਸ ਦੌੜਦੇ ਫਿਰਦੇ ਤੇ ਮੁਸ਼ਕਿਲ ਟਾਈਮ ਲਈ ਤੁਸੀਂ ਕਹਿ ਸਕਦੇ ਹੋ, ਮੁਸ਼ਕਿਲ ਨਹੀਂ ਮਤਲਬ ਮੁਸ਼ਕਿਲ ਇਨ ਸੈਂਸ ਕਿ ਤੁਸੀਂ ਜਿਸਨੂੰ ਕਹਿ ਸਕਦੇ ਹੋ ਕਿ ਟਾਈਮ ਦੀ ਜਿਹੜੀ ਰਫਤਾਰ ਹੈ ਉਸ ਰਫਤਾਰ ਦੇ ਵਿੱਚ ਅੱਜ ਵੈਸੇ ਹੀ ਗੱਲ ਕਰਨ ਦਾ ਦਿਲ ਕਰ ਰਿਹਾ ਸੀ ਕਿ ਕੱਲ੍ਹ ਮੈਂ ਇਸ ਬਾਰੇ 'ਚ ਸੋਚ ਰਿਹਾ ਸਾਂ, ਰਾਤੀ ਬੈਠੇ ਸੀ ਕਿਸੇ ਗੱਲ ਕਰਦੇ ਪਏ ਸਾਂ ਤਾਂ ਗੱਲ ਕਰਦੇ ਕਰਦੇ ਸਾਨੂੰ ਯਾਦ ਆਈ ਇੱਕ ਕੰਟੈਂਟ ਅਸੀਂ ਤੇ ਗੱਲ ਕਰ ਰਹੇ ਸਾਂ, ਉਹ ਗੱਲ ਸੀ ਫੇਮ ਕਿ ਅੱਜ ਦੇ ਦੌਰ ਵਿੱਚ ਹਰ ਬੰਦੇ ਨੂੰ ਫੇਮ ਹੀ ਕਿਉਂ ਚਾਹੀਦਾ। ਅਸੀਂ ਇਸ ਚੀਜ਼ ਨੂੰ ਬੜਾ ਮਤਲਬ ਕਿ ਬੜਾ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਅਸੀਂ ਕਿਹਾ ਕਿਉਂ ਨਾ ਇਸ ਚੀਜ਼ ਦੇ ਉੱਤੇ ਪ੍ਰੋਪਰ ਗੱਲ ਕੀਤੀ ਜਾਵੇ ਅਤੇ ਤਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਕਲੀਅਰ ਹੋ ਸਕੇ ਕੁਝ ਚੀਜ਼ਾਂ ਅਤੇ ਕੁਝ ਸਾਨੂੰ ਕਲੀਅਰ ਕਰ ਸਕਣ। ਅਤੇ ਹਮੇਸ਼ਾ ਗੱਲ ਕਲੀਅਰ ਹੀ ਇਸ ਤਰ੍ਹਾਂ ਹੁੰਦੀ ਹੈ ਕਿ ਜਦੋਂ ਤੁਸੀਂ ਕੋਈ ਗੱਲ ਕਰਦੇ ਤਾਂ ਕੁਝ ਅਸੀਂ ਕਰਨੇ ਹਾਂ ਅਤੇ ਜਾ ਕੇ ਫਿਰ ਉਹਦਾ ਕੋਈ ਮਿਕਸਚਰ ਨਿਕਲਦਾ ਅਤੇ ਫਿਰ ਉਹਦਾ ਗੱਲ ਦਾ ਨਤੀਜਾ ਨਿਕਲ ਆਉਂਦਾ।

ਤੇ ਗੱਲ ਆਪਾਂ ਕਰਨ ਜਾਣੇ ਆ ਕਿ ਗੱਲ ਸਾਡੀ ਅੱਜ ਦੀ ਜਿਹੜੀ ਟੋਪਿਕ ਜਿਹੜਾ ਚੱਲ ਰਿਹਾ ਉਹ ਚੱਲ ਰਿਹਾ ਫੇਮ ਸ਼ੋਹਰਤ। ਹੁਣ ਸ਼ੋਹਰਤ ਦਾ ਕੀ ਚੱਕਰ ਹੈ? ਹੁਣ ਤੁਹਾਨੂੰ ਜਿਸ ਪਤਾ ਕਿ ਹਰ ਬੰਦਾ ਕੀ ਚਾਹੁੰਦਾ, ਹਰ ਬੰਦਾ ਚਾਹੁੰਦਾ ਮੈਨੂੰ ਮੰਨਿਆ ਜਾਏ, ਹੈ ਨਾ ਜੀ।

ਬਿਲਕੁਲ ਇਹੀ ਗੱਲ ਹੈ ਕਿ ਸਾਨੂੰ ਮੰਨਿਆ ਜਾਏ ਅਤੇ ਸਾਨੂੰ ਤੱਕਿਆ ਜਾਏ ਅਤੇ ਨਾਲੇ ਹੈ ਨਾ ਜੀ, ਇਸ ਤਰ੍ਹਾਂ ਨਹੀਂ ਹੈ। ਐਕਚੁਅਲੀ ਫੇਮ ਦਾ ਜਿਹੜਾ ਬੇਸਿਕ ਸੁਨਹਿਰੀਓ ਹੈ ਨਾ ਅੱਜ ਦੇ ਦੌਰ 'ਚ, ਅੱਜ ਦੇ ਦੌਰ ਹੀ ਜਿਹੜਾ ਸੁਨਹਿਰੀਓ ਥੋੜ੍ਹਾ ਜਿਹਾ ਚੇਂਜ ਹੁੰਦਾ ਜਾ ਰਿਹਾ, ਜਿਸ ਤਰ੍ਹਾਂ ਕਿ ਦੌਰ ਜਿਹੜਾ ਫਾਸਟ ਹੁੰਦਾ ਜਾ ਰਿਹਾ। ਪਹਿਲਾਂ ਦੌਰ 'ਚ ਕਦੀ ਅਸੀਂ ਸੁਣਿਆ ਨਹੀਂ ਸੀ, ਪਹਿਲਾਂ ਦੌਰ ਦੇ ਵਿੱਚ ਵੀ ਲੋਕ ਫੇਮਸ ਹੁੰਦੇ ਸਨ ਅਤੇ ਉਹਨਾਂ 'ਚੋਂ ਕੋਈ ਕੋਈ ਨਿਕਲ ਆਉਂਦਾ ਸੀ, ਅਤੇ ਉਸ ਟਾਈਮ ਜਿਹੜਾ ਫੇਮਸ ਹੋਣਾ ਸੀ ਜਾਂ ਫੇਮ ਬਣਾਉਣਾ ਸੀ ਉਹ ਬੜਾ ਹੀ ਮੁਸ਼ਕਲ ਜਿਹਾ ਕੰਮ ਲੱਗਦਾ ਸੀ। ਲਾਈਕ ਕਿਸੇ ਬੰਦੇ ਨੂੰ ਤਾਂ ਰਾਸਤਾ ਹੀ ਨਹੀਂ ਪਤਾ ਲੱਗਦਾ ਸੀ, ਕਿਉਂਕਿ ਕਈ ਇਹੋ ਜਿਹੇ ਗੁਜ਼ਰ ਗਏ, ਸਾਰੀ ਜ਼ਿੰਦਗੀ ਕੋਸ਼ਿਸ਼ ਹੀ ਕਰਦੇ ਰਹੇ ਲੇਕਿਨ ਉਹ ਆਪਣੇ ਮਾਮਲਾਤ ਨੂੰ ਨਹੀਂ ਬਣਾ ਸਕੇ। ਉਹਦੀ ਰੀਜ਼ਨ ਸਿਰਫ ਇੱਕੋ ਹੀ ਸੀ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਸੀ ਕਿ ਇਹ ਕੰਮ ਸਟਾਰਟ ਕਿੱਥੋਂ ਲੈਣਾ ਹੈ ਅਤੇ ਜਾਣਾ ਕਿੱਥੋਂ ਹੈ, ਕਿਉਂਕਿ ਹਰ ਬੰਦੇ ਨੂੰ ਫੇਮ ਚਾਹੀਦਾ ਲੇਕਿਨ ਉਹਨੂੰ ਇਹ ਨਹੀਂ ਪਤਾ ਫੇਮ ਕਿਹੜੀ ਨੋਈਅਤ ਦਾ ਹੋਣਾ ਚਾਹੀਦਾ। ਕਿਉਂਕਿ ਟਾਈਪਸ ਆਫ ਫੇਮ ਯੂਨੋ, ਕਈ ਟਾਈਪਸ ਹੋਈਆਂ ਉਹਦੀ ਹੁੰਦੀਆਂ ਨੇ, ਅਤੇ ਕੁਝ ਲੋਕ ਸਮਝਦੇ ਨੇ ਸਿਰਫ ਫੇਮ ਚਾਹੀਦਾ ਹੈ, ਉਹ ਕਿੱਦਾਂ ਵੀ ਕਰਕੇ ਜਨਾਬ ਆਪਾਂ ਲੈਣਾ ਕਿੱਦਾਂ ਵੀ, ਅਤੇ ਇਹ ਜਿਹੜੀ ਗੱਲ ਹੈ ਨਾ ਇਹ ਗੱਲ ਜਿਹੜੀ ਸਮਝ ਤੋਂ ਬਾਹਰ ਹੋ ਜਾਂਦੀ ਹੈ। ਕਿਉਂਕਿ ਬੇਸਿਕਲੀ ਫੇਮ ਜਿਹੜੀ ਆ ਉਹ ਇੱਕ ਸ਼ੋਹਰਤ ਹੈ, ਸ਼ੋਹਰਤ ਨੇਕ ਹੋਵੇ ਜਾਂ ਬੁਰੀ ਹੋਵੇ ਸ਼ੋਹਰਤ ਸ਼ੋਹਰਤ ਹੁੰਦੀ ਹੈ, ਅਤੇ ਤੁਸੀਂ ਇਹ ਤੁਹਾਡੇ 'ਤੇ ਹੁੰਦਾ ਤੁਸੀਂ ਕਿਹੜੀ ਬਣਾਉਣੀ ਹੈ, ਚੰਗੀ ਬਣਾਉਣੀ ਹੈ ਜਾਂ ਭੈੜੀ ਬਣਾਉਣੀ ਹੈ। ਕਿਉਂਕਿ ਇਨਸਾਨ ਆਪਣੇ ਕਿਰਦਾਰ ਸੇ ਪਹਿਚਾਨਾ ਜਾਤਾ ਹੈ, ਇਸ ਲਈ ਆਪਣੀ ਸ਼ੋਹਰਤ ਕੋ ਵੀ ਵੈਸਾ ਹੀ ਰੱਖੇ, ਨੇਕ ਸ਼ੋਹਰਤੀ ਕੀ ਤਰਫ ਜਾਏ।

ਵੈਲਕਮ ਬੈਕ ਜੀ ਜੀ ਆਇਆਂ ਨੂੰ। ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਸਾਡੀ ਜਿਹੜੀ ਗੱਲ ਹੋ ਰਹੀ ਸੀ ਉਹ ਗੱਲ ਹੋ ਰਹੀ ਸੀ ਕਿ ਅੱਜ ਦੇ ਦੌਰ ਦੇ ਵਿੱਚ ਇਤਨੀ ਨਫਸਾ ਨਫਸੀ ਦੇ ਦੌਰ ਹੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਸਪੀਡ ਹਰ ਬੰਦੇ 'ਚ ਸਪੀਡ ਸਪੀਡ ਸਪੀਡ ਚੱਲ ਰਹੀ ਹੈ ਜ਼ਿੰਦਗੀ ਦੇ ਵਿੱਚ, ਅਤੇ ਉਸ ਜ਼ਿੰਦਗੀ ਦੇ ਵਿੱਚ ਉਸ ਬੰਦੇ ਨੂੰ ਚਾਹੀਦਾ ਹੈ ਫੇਮ। ਉਸ ਫੇਮ ਦੇ ਰੀਜ਼ਨ ਕੀ ਹੈ, ਉਸ ਫੇਮ ਦਾ ਅੱਜ ਜਿਹੜਾ ਪੂਰਾ ਜਿਹੜਾ ਖੁਲਾਸਾ ਹੈ ਉਹ ਆਪਾਂ ਤੁਹਾਡੇ ਅੱਗੇ ਪੇਸ਼ ਕਰਾਂਗੇ, ਅਤੇ ਜਿਤਨਾ ਸਾਡੇ ਕੋਲ ਨੌਲੇਜ ਅਸੀਂ ਸ਼ੇਅਰ ਕਰਾਂਗੇ, ਬਾਕੀ ਜਿਹੜਾ ਤੁਸੀਂ ਸੁਣਨ ਵਾਲੇ ਹੋ ਤੁਹਾਡੇ ਕੋਲ ਹੋਇਆ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਜਿੱਥੇ ਅਸੀਂ ਗਲਤ ਹੋਵਾਂਗੇ ਤੁਸੀਂ ਸਹੀ ਕਰ ਸਕਦੇ ਹੋ, ਵੈਸੇ ਅੱਲਾ ਦੇ ਹੁਕਮ ਨਾਲ। ਟੈਨਸ਼ਨ ਨਹੀਂ ਤੁਸੀਂ ਲੈਣੀ, ਆਪਾਂ ਜਿਹੜਾ ਨਾ ਗੱਲ ਪੂਰੀ ਕਰਾਂਗੇ ਜਿਹੜੀ ਅਥੈਂਟਿਕ ਕਰਾਂਗੇ।

ਅਸਲ ਐਵੇਂ ਨਾ ਕਿ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਜਿਸ ਤਰ੍ਹਾਂ ਪਹਿਲਾਂ ਪਿਛਲੇ ਦੌਰਾਂ ਦੇ ਵਿੱਚ ਅਸੀਂ ਕਿਤੇ ਸੁਣਦੇ ਸਾਂ, ਸਾਡੇ ਪਿਛਲੇ ਦੌਰਾਂ ਵਿੱਚ ਇਸ ਤਰ੍ਹਾਂ ਦਾ ਸੀਨ ਨਹੀਂ ਹੁੰਦਾ ਸੀ, ਲਾਈਕ ਸਾਡੇ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦਾ ਸੀਨ ਨਹੀਂ ਸੀ ਕਿ ਮਤਲਬ ਫੇਮ ਮਤਲਬ ਇਤਨਾ ਈਜ਼ੀ ਹੋਏਗਾ, ਕਿਉਂਕਿ ਹੁਣ ਇਤਨੇ ਪਲੇਟਫਾਰਮਸ ਨੇ ਕਿ ਤੁਸੀਂ ਖੁਦ ਨੂੰ ਆਪਣੇ ਆਪ ਨੂੰ ਇੰਟਰੋਡਿਊਸ ਕਰਵਾ ਸਕਦੇ ਹੋ ਈਜ਼ੀਲੀ। ਲੇਕਿਨ ਹੁਣ ਜਿਹੜਾ ਨਾ ਪਹਿਲਾਂ ਤਾਂ ਇਸ ਤਰ੍ਹਾਂ ਦਾ ਕੋਈ ਵੀ ਸੀਨ ਨਹੀਂ ਸੀ, ਲਾਈਕ ਉਸ ਟਾਈਮ 'ਤੇ ਇੱਕ ਸਿਰਫ ਇੱਕ ਰੇਡੀਓ ਸੀ ਅਤੇ ਉਸ ਰੇਡੀਓ ਤੱਕ ਪਹੁੰਚਣਾ ਵੀ ਕੋਈ ਮਤਲਬ ਮਾਮੂਲੀ ਗੱਲ ਨਹੀਂ ਸੀ ਕਿ ਮਤਲਬ ਕੋਈ ਸਾਡੇ ਮਤਲਬ ਕਿਸੇ ਵੱਡੇ ਕਿਸੇ ਕੋਲ ਪੁੱਛੋ ਅਤੇ ਉਹ ਕਹਿੰਦੇ ਸਨ ਉਹ ਉਸ ਦੌਰ ਦੇ ਵਿੱਚ ਕੋਈ ਰੇਡੀਓ 'ਤੇ ਆਉਂਦਾ ਸੀ, ਅੱਛਾ ਅਤੇ ਉਹ ਰੇਡੀਓ 'ਤੇ ਵੀ ਆਉਂਦਾ ਰਿਹਾ। ਮਤਲਬ ਇਤਨਾ ਕੁਝ ਤੁਸੀਂ ਕਹਿ ਲਓ ਕਿ ਮਤਲਬ ਕਿ ਡਿਫੀਕਲਟ ਜਾਂ ਤੁਸੀਂ ਕਹਿ ਲਓ ਕਿ ਬਹੁਤ ਇੱਕ ਮਤਲਬ ਕਿ ਨਾ ਇੱਕ ਮੁਸ਼ਕਲ ਜਾਂ ਮਰਹਲਾ ਸੀ ਜਿਹੜਾ ਕ੍ਰੋਸ ਕਰਕੇ ਤੁਹਾਨੂੰ, ਔਰ ਉਸ ਤੋਂ ਬਾਅਦ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਫੇਮ ਬਣੇਗਾ ਕਿਸ ਤਰ੍ਹਾਂ, ਕਿ ਹਰ ਬੰਦਾ ਜਿਹੜਾ ਹੁੰਦਾ ਨਾ ਹੁਣ ਤਾਂ ਫੇਮ ਦਾ ਮਤਲਬ ਕਿ ਕਈ ਤਰੀਕੇ ਆ ਗਏ ਜੀ, ਮਤਲਬ ਤੁਹਾਨੂੰ ਦੱਸਿਆ ਨਾ ਕਿ ਨੋਈਅਤ ਕਿ ਤੁਸੀਂ ਫੇਮਸ ਹੋਣਾ ਕਾਹਦੇ 'ਤੇ ਹੋਣਾ, ਕਿਸ ਲੈਵਲ 'ਤੇ ਹੋਣਾ ਜਾਂ ਕਿਸ ਚੀਜ਼ ਦੇ ਉੱਤੇ ਹੋਣਾ ਹੈ। ਕੰਟੈਂਟ ਉਸ ਟਾਈਮ ਤਾਂ ਕੰਟੈਂਟ ਨਹੀਂ ਸਮਝ ਆਉਂਦੇ ਸਨ ਜ਼ਿਆਦਾਤਰ, ਜਿਸ ਤਰ੍ਹਾਂ ਮੈਨੂੰ ਇਤਨਾ ਪਤਾ ਸਾਡੇ ਪਾਕਿਸਤਾਨ ਦੇ ਵਿੱਚੋਂ ਇਸ ਤਰ੍ਹਾਂ ਹੁੰਦਾ ਸੀ ਕਿ ਜਿਸ ਤਰ੍ਹਾਂ ਸੁਲਤਾਨ ਰਾਈ ਸਾਹਿਬ ਉਹ ਬੜੇ ਇੱਕ ਅੱਛੇ ਆਰਟਿਸਟ ਸਨ ਅਤੇ ਤੁਹਾਨੂੰ ਪਤਾ ਉਹ ਤਾਂ ਮਤਲਬ ਕਿ ਪਾਕਿਸਤਾਨ ਹੋਵੇ ਜਾਂ ਅੱਗੇ ਪਿੱਛੇ ਇੰਡੀਆ ਵਗੈਰਾ ਹਰ ਤਰਫ ਦੇਖੇ ਗਏ ਨੇ। ਅਤੇ ਇਸੇ ਤਰ੍ਹਾਂ ਹੀ ਨਾ ਉਸ ਉਹ ਮੋਸਟਲੀ ਜਿਹੜੇ ਸਨ ਨਾ ਸਾਡੇ ਜਿਹੜੇ ਮਤਲਬ ਕਿ ਜਿੱਦਾਂ ਕਹਿੰਦੇ ਨਾ ਪਾਕਿਸਤਾਨੀ, ਅਤੇ ਉਹਨਾਂ ਦਾ ਇਹ ਹਿਸਾਬ ਸੀ ਕਿ ਉਹ ਆਪਣੇ ਦੌਰ ਦੇ ਵਿੱਚ ਨਾ ਮਤਲਬ ਉਹਨਾਂ ਨੂੰ ਕਾਪੀ ਕਰਨਾ, ਉਹਨਾਂ ਦਾ ਗੈਟਅਪ ਵੇਅਰ ਕਰਨਾ, ਉਹਨਾਂ ਵਰਗਾ ਮਤਲਬ ਦਿਖਣ ਦੀ ਕੋਸ਼ਿਸ਼ ਕਰਨਾ, ਅਤੇ ਇਹ ਹੀ ਉਹਨਾਂ ਦਾ ਮਤਲਬ ਇਨਫਲੂਐਂਸ ਹੁੰਦਾ ਸੀ ਜਿਹੜਾ ਆਪਣੇ ਏਰੀਏ ਵਿੱਚ ਹੁੰਦਾ ਸੀ। ਲਾਈਕ ਸੁਲਤਾਨ ਰਾਈ ਸਾਹਿਬ ਨੂੰ ਤਾਂ ਮੇਰਾ ਖਿਆਲ ਹੈ ਸ਼ਾਇਦ ਨਾ ਹੋ ਪਤਾ ਵੀ ਨਾ ਹੋਵੇ ਕਿ ਬਈ ਮੈਨੂੰ ਇਤਨਾ ਕਾਪੀ ਕੀਤਾ ਜਾ ਰਿਹਾ, ਕਿਉਂਕਿ ਉਸ ਟਾਈਮ ਸੋਸ਼ਲ ਮੀਡੀਆ ਦਾ ਜ਼ਮਾਨਾ ਇਤਨਾ ਨਹੀਂ ਸੀ ਕਿ ਮਤਲਬ ਕਿ ਹੁਣ ਤਾਂ ਜਿਸ ਤਰ੍ਹਾਂ ਤੁਸੀਂ ਦੇਖ ਲਿਆ ਸੋਸ਼ਲ ਮੀਡੀਆ, ਯੂਟਿਊਬ ਹੋ ਗਿਆ, ਟਿਕਟੋਕ ਹੋ ਗਈ, ਇੰਸਟਾਗ੍ਰਾਮ ਹੋ ਗਿਆ, ਅਤੇ ਇੱਥੇ ਫੇਸਬੁੱਕ, ਇੱਥੇ ਤੁਹਾਨੂੰ ਪਤਾ ਹੁਣ ਤਾਂ ਕੋਈ ਬੰਦਾ ਜਿਸ ਬੰਦੇ ਦਾ ਇਨਫਲੂਐਂਸ ਹੈ ਉਸ ਬੰਦੇ ਦੀ ਕਾਪੀਆਂ ਇਹ ਤਾਂ ਨਹੀਂ ਵਿਕ ਰਹੀਆਂ ਨੇ ਕਿ ਜਨਾਬ ਅਸੀਂ ਕਹਿੰਦੇ ਹਾਂ ਇਹ ਕੀ ਹੋ ਰਿਹਾ। ਉਹ ਬੇਸਿਕਲੀ ਉਹ ਹਰ ਬੰਦਾ ਇਨਫਲੂਐਂਸਰ ਬਣਨ ਦਾ ਮਕਸਦ ਕੀ ਹੈ, ਉਹਦਾ ਮਕਸਦ ਬੜਾ ਇੱਕ ਡਿਫਰੈਂਟ ਜਿਹਾ ਹੋ ਗਿਆ। ਲੇਕਿਨ ਪਹਿਲਾਂ ਦੌਰ 'ਚ ਮਤਲਬ ਕਿ ਮੇਰੀ ਨਜ਼ਰ ਦੇ ਵਿੱਚ ਅੱਜ ਦੇ ਦੌਰ ਵਿੱਚ ਅਗਰ ਕੋਈ ਬੰਦਾ ਇਨਫਲੂਐਂਸਰ ਬਣਨਾ ਚਾਹ ਰਿਹਾ ਜਾਂ ਉਹ ਫੇਮ ਦੇ ਪਿੱਛੇ ਹੈ ਤਾਂ ਉਹ ਬੇਸਿਕਲੀ ਆਪਣੀ ਇਨਕਮ ਦੇ ਪਿੱਛੇ ਹੈ। ਕਿਉਂ? ਕਿਉਂਕਿ ਜਿਤਨਾ ਵੱਡਾ ਫੇਮ ਹੈ ਉਤਨੀ ਵੱਡੀ ਤੁਹਾਡੀ ਇਨਕਮ ਹੈ। ਸਿੰਪਲ ਐਂਡ ਸ਼ਾਰਟ, ਅਗਰ ਤੁਸੀਂ ਇਹਦੇ ਇਸ ਬਾਰੇ 'ਚ ਅਸੀਂ ਇਸ ਤਰ੍ਹਾਂ ਗੱਲ ਕਰੀਏ ਕਿ ਜੋ ਦਿਖਦਾ ਉਹ ਵਿਕਦਾ ਹੈ, ਅਤੇ ਇਹ ਗੱਲ ਇੱਥੇ ਪਰਫੈਕਟ ਜਿਹੜੀ ਹੈ ਨਾ ਬਹਿੰਦੀ ਹੈ ਕਿ ਬਾਕੀ ਇੱਦਾਂ ਜਿਹੜਾ ਸਾਡੀ ਜਿਹੜੀ ਮਤਲਬ ਤੁਸੀਂ ਕਹਿ ਲਓ ਕਿ ਸੋਸ਼ਲ ਮੀਡੀਆ ਦੀ ਲਾਈਫ ਕਹਿ ਲਓ ਜਾਂ ਫਿਰ ਫੇਮ ਵਾਲੀ ਦੁਨੀਆ ਕਹਿ ਲਓ, ਇੱਥੇ ਜੋ ਦਿਖਦਾ ਉਹੀ ਵਿਕਦਾ।

ਸੋਰੀ ਜੀ, ਸੋਰੀ ਜੀ, ਗਲੇ ਦੀ ਥੋੜ੍ਹੀ ਜੀ ਅੱਜ ਖਰਾਬੀ ਜੀ ਚੱਲ ਰਹੀ ਹੈ, ਜਿਹਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਮੈਂ ਸਲੋ ਬੋਲ ਰਿਹਾ। ਲੇਕਿਨ ਜਿਹੜਾ ਸਾਡਾ ਟੋਪਿਕ ਅਸੀਂ ਉਹ ਟੋਪਿਕ ਨੂੰ ਲੈ ਕੇ ਚੱਲਣਾ ਅਤੇ ਉਹਨੂੰ ਬੜਾ ਮਤਲਬ ਉਹਦੇ ਵਿੱਚ ਨਾ ਲਾਈਕ ਇਸ ਤਰ੍ਹਾਂ ਦੇ ਮਾਮਲਾਤ ਮੈਂ ਦੇਖੋ ਜੇ ਡਿਸਕਸ ਹੁੰਦੇ ਨਹੀਂ, ਕੋਈ ਗੱਲ ਇਸ ਤਰ੍ਹਾਂ ਦੀ ਹੋ ਰਹੀ ਹੁੰਦੀ ਹੈ ਕਿ ਜਿਹਦੇ ਵਿੱਚ ਤੁਸੀਂ ਬੜਾ ਜ਼ਰਾ ਯੂਨੋ ਜਜ਼ਬਾਤ ਨਾਲ ਬੋਲਣਾ ਹੁੰਦਾ, ਕਿਉਂਕਿ ਸਾਡੇ ਇਹਦੇ ਨਾਲ ਜਜ਼ਬਾਤ ਨਹੀਂ, ਸਾਡੀ ਆਪਣੀ ਜ਼ਾਤੀ ਫੀਲਡ ਹੈ, ਅਸੀਂ ਮਤਲਬ ਇਸ ਚੀਜ਼ ਦੇ ਵਿੱਚ ਰਹਿੰਦੇ ਹਾਂ। ਫੇਮ ਤੁਹਾਡੇ ਭਰਾ ਦੇ ਪਿੱਛੇ ਤੁਰਦਾ ਫਿਰਦਾ ਹੁੰਦਾ, ਲੇਕਿਨ ਉਹ ਅਲੱਗ ਗੱਲ ਹੈ। ਆਪਾਂ ਜਨਾਬ ਫਿਰ ਵੀ ਇਤਨੇ ਆਲਸੀ ਦੇ ਮਾਰੇ ਹਾਂ ਕਿ ਅਸੀਂ ਕਿਸੇ ਪਾਸੇ ਲੱਗਦੀ ਕੋਈ ਨਾ, ਅੱਲਾ ਖੈਰ। ਬਹਰਹਾਲ ਖੈਰ, ਅਸੀਂ ਜਿਹੜਾ ਬੇਸਿਕਲੀ ਗੱਲ ਕਰ ਰਹੇ ਸਾਂ, ਗੱਲ ਅਸੀਂ ਸਾਡੀ ਹੋ ਰਹੀ ਸੀ ਫੇਮ ਦੇ ਉੱਤੇ। ਫੇਮ ਬੇਸਿਕਲੀ ਅੱਜ ਦੇ ਦੌਰ 'ਚ ਲੋਕ ਕਿਉਂ ਚੱਲ ਰਹੇ ਨੇ, ਐਕਚੁਲੀ ਇਸ ਗੱਲ ਇਸ ਤਰ੍ਹਾਂ ਹੈ ਨਾ ਕਿ ਜਿਸ ਤਰ੍ਹਾਂ ਫੇਮ ਲੋਕਾਂ ਦਾ ਬੜਦਾ ਵਧੀ ਜਾਂਦਾ, ਅਤੇ ਉਸ ਤਰ੍ਹਾਂ ਉਹਨਾਂ ਨੂੰ ਪ੍ਰਮੋਸ਼ਨਸ, ਉਹਨਾਂ ਨੂੰ ਬ੍ਰਾਂਡਸ ਅਪਰੋਚ ਕਰਦੇ ਨੇ, ਅਤੇ ਮਤਲਬ ਕਿ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਇਨਕਮ ਹੈ ਨਾ ਉਹ ਮੋਟੀ ਹੁੰਦੀ ਜਾਂਦੀ ਹੈ। ਲੇਕਿਨ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਕਹਿੰਦੇ ਨਹੀਂ ਹੁੰਦੇ, ਉਹ ਸਿੱਧੂ ਦੇ ਗਾਣਿਆਂ ਵਿੱਚ ਕਹਿੰਦਾ ਸੀ ਕਿ ਜਿਹੜਾ ਮੋਟਾ ਪੈਸਾ ਕਮਾਇਆ, ਅਤੇ ਮੋਟਾ ਜਿਹੜਾ ਪੈਸਾ ਉਹ ਬੇਸਿਕਲੀ ਤਾਂ ਹੀ ਕਮਾਇਆ ਜਾਂਦਾ ਕਿਉਂਕਿ ਜਦੋਂ ਤੁਸੀਂ ਤੁਹਾਡਾ ਇਨਫਲੂਐਂਸ ਹੋ ਜਾਂਦਾ, ਬੇਸਿਕਲੀ ਜਿਹਨੂੰ ਕੋਈ ਸੁਣ ਰਿਹਾ ਜਾਂ ਜਿਹਦੀ ਕੋਈ ਮੰਨ ਰਿਹਾ, ਔਰ ਜਿਹਨੂੰ ਕੋਈ ਜ਼ਿਆਦਾ ਲੋਕ ਮਤਲਬ ਕਿ ਸੁਣ ਰਹੇ ਨੇ, ਤੱਕ ਰਹੇ ਨੇ, ਅਤੇ ਉਹਦਾ ਇੱਕ ਇਨਫਲੂਐਂਸ ਹੈ ਯੂਥ ਦੇ ਵਿੱਚ, ਜਾਂ ਫਿਰ ਮਤਲਬ ਜਿਸ ਏਜ ਦੇ ਬੰਦੇ ਉਹਨੂੰ ਸੁਣ ਰਹੇ ਨੇ, ਉਸ ਉਹ ਲੋਕ ਉਹਨੂੰ ਮਤਲਬ ਉਹਦਾ ਉਹਨਾਂ ਵਿੱਚ ਇਨਫਲੂਐਂਸ ਹੈ, ਅਤੇ ਉਹ ਮਤਲਬ ਉਹਨਾਂ ਦਾ ਸਮਝ ਲਓ ਕਿ ਇੱਕ ਜਿਹਨੂੰ ਕਹਿ ਸਕਦੇ ਹੋ ਕਿ ਆਈਡੀਅਲ ਉਹ ਚੀਜ਼ ਹੈ, ਅਤੇ ਉਸ ਬੰਦੇ ਨੇ ਜੋ ਕਹਿਣਾ ਉਸ ਤਰ੍ਹਾਂ ਦਾ ਹੋਣਾ, ਅਤੇ ਲਾਈਕ ਇਸ ਤਰ੍ਹਾਂ ਕਰਕੇ ਉਹ ਬੇਸਿਕਲੀ ਇਨ ਸ਼ੋਰਟ ਗੱਲ ਕੀਤੀ ਜਾਵੇ, ਫੇਮ ਇੱਕ ਬੇਸਿਕਲੀ ਸ਼ੋਹਰਤ ਹੈ, ਸ਼ੋਹਰਤ ਜਿਹੜੀ ਲੱਭ ਰਹੀ ਹੈ, ਅਤੇ ਉਹਦੇ ਉੱਤੇ ਪਹਿਲਾਂ ਸ਼ੋਹਰਤ ਜ਼ਰਾ ਮੁਸ਼ਕਲ ਸੀ, ਹੁਣ ਜ਼ਰਾ ਈਜ਼ੀ ਹੋ ਗਈ ਕਿ ਤੁਸੀਂ ਆਪਣਾ ਆਪ ਇੰਟਰੋਡਿਊਸ ਕਰਵਾ ਸਕਦੇ ਹੋ ਕਿਸੇ ਵੀ ਪਲੇਟਫਾਰਮ ਦੇ ਉੱਤੋਂ, ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਟਵਿੱਟਰ, ਐਨੀਥਿੰਗ, ਮਤਲਬ ਕਿ ਕਿੱਧਰੋਂ ਵੀ ਤੁਸੀਂ ਆ ਸਕਦੇ ਹੋ। ਔਰ ਸਭ ਤੋਂ ਅਗਰ ਮੈਨੂੰ ਲੱਗਦਾ ਕਿ ਈਜ਼ੀ ਅਗਰ ਤੁਸੀਂ ਆਉਣਾ ਚਾਹੋ ਤਾਂ ਆਈ ਥਿੰਕ ਸੋ ਟਿਕਟੋਕ ਤੋਂ ਆਪਣੇ ਆਪ ਨੂੰ ਤੁਸੀਂ ਇੰਟਰੋਡਿਊਸ ਕਰਵਾਓ, ਅਤੇ ਮੈਂ ਕਹਿੰਦਾ ਵਾ ਕਿ ਤੁਹਾਡੇ 'ਚ ਕੋਈ ਟੈਲੈਂਟ ਹੈ ਤਾਂ ਤੁਸੀਂ ਬਹੁਤ ਜਲਦ ਸਰੇਆਮ ਮਤਲਬ ਕਿ ਮੰਜ਼ਰੇਆਮ 'ਤੇ ਆ ਜਾਓਗੇ।

ਬਹਰਹਾਲ ਜਿਹੜੀ ਸੀ ਫੇਮ, ਐਕਚੁਲੀ ਲੋਕਾਂ ਨੂੰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਫੇਮ ਦੇ ਕਈ ਲੋਕ ਸੋਚਦੇ ਨੇ ਕਿ ਯਾਰ ਫੇਮ ਬੜੀ ਅੱਛੀ ਚੀਜ਼ ਹੈ, ਫੇਮ ਵਾਕਈ ਬਹੁਤ ਅੱਛੀ ਚੀਜ਼ ਹੈ, ਲੇਕਿਨ ਫੇਮ ਦੇ ਵਿੱਚ ਦੋ ਚੀਜ਼ਾਂ ਨੇ, ਫੇਮ ਦੇ ਗੁੱਡ ਇਫੈਕਟਸ ਵੀ ਕਹਿ ਸਕਦੇ ਹੋ, ਸਾਈਡ ਇਫੈਕਟਸ ਵੀ ਕਹਿ ਸਕਦੇ ਹੋ, ਲਾਈਕ ਬੈਡ ਇਫੈਕਟਸ। ਮੇਰੀ ਨਜ਼ਰ ਜੀ ਬੈਡ ਇਹੀ ਹੈ ਕਿ ਤੁਸੀਂ ਅਗਰ ਇੱਕ ਫੇਮ ਤੁਹਾਡੇ ਕੋਲ ਬਹੁਤ ਵੱਡਾ ਜਾਂ ਤੁਸੀਂ ਬਹੁਤ ਸ਼ੋਹਰਤ ਯਾਫਤਾ ਇਨਸਾਨ ਹੋ ਅਤੇ ਤੁਹਾਡੇ ਕੋਲੋਂ ਮਸਲਾ ਤਾਂ ਆਵੇ ਕਿ ਤੁਸੀਂ ਆਪਣੀ ਫੈਮਿਲੀ ਨਾਲ ਬਾਹਰ ਜਾ ਕੇ, ਮਤਲਬ ਬਾਹਰ ਜਾ ਕੇ ਜਿਸ ਹੁਣ ਇਸ ਤਰ੍ਹਾਂ ਤੁਸੀਂ ਹੁਣ ਫਿਰ ਰਹੇ ਹੋ ਜਿਹੜੇ ਸੁਣਨ ਵਾਲੇ ਨੇ, ਹੁਣ ਜਿਹੜਾ ਬੰਦਾ ਬਾਹਰ ਨਿਕਲਿਆ ਜਾਂ ਡਰਾਈਵ ਕਰ ਰਿਹਾ ਉਸ ਤਰ੍ਹਾਂ ਮਤਲਬ ਘੁੰਮ ਫਿਰ ਰਿਹਾ, ਉਹਦਾ ਜਿੱਥੇ ਦਿਲ ਕਰ ਰਿਹਾ ਬ੍ਰੇਕ ਲਾਏਗਾ, ਕੁਝ ਖਾਏ ਪੀਏਗਾ ਅਤੇ ਉੱਥੇ ਜਨਾਬ ਖਾ ਪੀ ਕੇ ਜਨਾਬ ਸੋਹਣਾ ਆਪਣਾ ਜੋ ਵੀ ਮਾਮਲਾਤ ਹੈ ਉਹ ਕਰੇਗਾ। ਲੇਕਿਨ ਜਦੋਂ ਤੁਸੀਂ ਫੇਮ ਵਿੱਚ ਹੁੰਦੇ ਹੋ ਤੁਸੀਂ ਇਸ ਤਰ੍ਹਾਂ ਕਰਕੇ ਲਾਈਕ ਫੈਮਿਲੀ ਤੁਹਾਡੇ ਨਾਲ ਹੈ ਜਾਂ ਤੁਸੀਂ ਮਤਲਬ ਕਿ ਅਕੇਲੇ ਵੀ ਟਰੈਵਲ ਕਰ ਰਹੇ ਹੋ, ਇਕੱਲੇ ਟਰੈਵਲ ਕਰ ਰਹੇ ਹੋ ਅਤੇ ਜਨਾਬ ਪਹੁੰਚਦੇ ਹੋ ਕਿਸੇ ਜਗ੍ਹਾ 'ਤੇ, ਤੁਸੀਂ ਖਲੋਣਾ 'ਚ ਪੈ ਜਾ ਰਹੇ ਹੋ ਜਾਂ ਤੁਸੀਂ ਐਸੀ ਜਗ੍ਹਾ ਮਤਲਬ ਰਸ਼ ਹੈ ਜਿੱਥੇ ਉੱਥੇ ਤੁਸੀਂ ਖਲੋਗੇ, ਉੱਥੇ ਜ਼ਹਿਰੀ ਗੱਲ ਹੈ ਕਿ ਤੁਸੀਂ ਲੋਕ ਜਾਣਦੇ ਨੇ ਉੱਥੇ, ਫਿਰ ਲੋਕ ਜਮ੍ਹਾਂ ਹੋ ਜਾਣਗੇ ਅਤੇ ਫਿਰ ਉਹ ਬੜਾ ਡਿਸਟਰਬੈਂਸ ਕ੍ਰੀਏਟ ਹੋ ਜਾਏਗੀ ਬਾਕੀਆਂ ਲਈ, ਅਤੇ ਉਹ ਫਿਰ ਤੁਹਾਨੂੰ ਅਕਸਰ ਮਤਲਬ ਕਿ ਤੁਹਾਨੂੰ ਪਤਾ ਕਿ ਜਿਹੜੇ ਕੋਪਸ ਹੁੰਦੇ ਨੇ ਉਹ ਵੀ ਤੁਹਾਨੂੰ ਇੰਨੀ ਅਲਾਓ ਕਰਦੇ ਕਿ ਇਸ ਜਗ੍ਹਾ 'ਤੇ ਨਹੀਂ ਕੋਈ ਖਲੋਣਾ ਚਾਹੀਦਾ, ਇਸ ਤਰ੍ਹਾਂ ਕਿ ਇਨਫੋਰਮ ਕਰਕੇ ਆਓ ਜਾਂ ਕੋਈ ਇਸ ਤਰ੍ਹਾਂ ਦਾ ਸੀਨ ਹੈ। ਅਤੇ ਬੇਸਿਕਲੀ ਇਹਨਾਂ ਦੇ ਵਿੱਚ ਨਾ ਸਾਈਡ ਇਫੈਕਟਸ ਇਹੀ ਹੁੰਦੇ ਨੇ ਕਿ ਯਾਰ ਤੁਹਾਨੂੰ ਸ਼ੋਹਰਤ ਜਿੱਥੇ ਅਗਰ ਤੁਹਾਨੂੰ ਕਿਤੇ ਨਾ ਕਿਤੇ ਫਾਇਦਾ ਦੇ ਰਹੀ ਹੈ ਉਹਦੇ ਸਾਈਡ ਇਫੈਕਟਸ ਵੀ ਬਹੁਤ ਜ਼ਿਆਦਾ ਨੇ।

ਬਿਲਕੁਲ ਗੱਲ ਫਿਰ ਉੱਦਾਂ ਹੀ ਅਸੀਂ ਜਿਹੜੀ ਮਤਲਬ ਕਰ ਰਹੇ ਸਾਂ ਅਤੇ ਉਸ ਗੱਲ ਦੇ ਉੱਤੇ ਲੈ ਕੇ ਚੱਲਾਂਗੇ। ਬੇਸਿਕਲੀ ਅਸੀਂ ਇਹਦੇ ਜਿਹੜੇ ਸਾਈਡ ਇਫੈਕਟਸ ਨੇ ਉਹਦੇ ਵਿੱਚ ਕਈ ਜ਼ਿਆਦਾ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਹਨ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮੈਂਟਲ ਹੈਲਥ ਤੁਹਾਡੀ ਜਿਹੜੀ ਹੈ ਅਤੇ ਤੁਹਾਡੇ ਜਿਹੜੇ ਰਿਲੇਸ਼ਨਸ ਨੇ ਉਹ ਪਰਮਨੈਂਟਲੀ ਜਿਹੜੇ ਨੇ ਨਾ ਡਿਸਟਰੋਏ ਹੋ ਜਾਂਦੇ ਨੇ। ਉਹਦੇ ਡਿਸਟਰੋਏ ਹੋਣ ਦੀ ਉਹਦੀ ਰੀਜ਼ਨ ਵੀ ਇਹੀ ਹੁੰਦੀ ਹੈ ਨਾ ਕਿ ਦੇਖੋ ਜੀ ਹਰ ਵਕਤ ਤੁਸੀਂ ਮਤਲਬ ਆਪਣੇ ਆਪ ਨੂੰ ਅੱਛਾ ਸ਼ੋ ਕਰਨਾ, ਠੀਕ ਹੈ, ਅੱਛਾ ਪਰਫਿਊਮ ਯੂਜ਼ ਕਰਨਾ, ਅੱਛੀ ਹਰ ਚੀਜ਼, ਠੀਕ ਹੈ, ਉਹ ਤਾਂ ਬੰਦਾ ਆਮ ਦਿਨਾਂ 'ਚ ਵੀ ਕਰਦਾ, ਉਹ ਮਤਲਬ ਵੱਡੀ ਗੱਲ ਨਹੀਂ। ਲੇਕਿਨ ਇਹਨਾਂ ਦੇ ਵਿੱਚ ਇਹ ਹੁੰਦਾ ਕਿ ਹਰ ਬੰਦਾ ਤੁਹਾਨੂੰ ਨਾ ਤੁਹਾਡੇ ਤੋਂ ਜ਼ਿਆਦਾ ਐਕਸਪੈਕਟ ਕਰ ਰਿਹਾ ਹੁੰਦਾ ਤਾਂ ਤੁਸੀਂ ਉਹਦੀ ਐਕਸਪੈਕਟੇਸ਼ਨ ਦੇ ਉੱਤੇ ਪੂਰਾ ਉਤਰਨਾ ਹੁੰਦਾ ਅਤੇ ਅਗਰ ਤੁਸੀਂ ਉਹ ਨਹੀਂ ਉਤਰੋਗੇ ਤਾਂ ਤੁਹਾਡਾ ਅੱਗੇ ਫੇਮ ਅਤੇ ਮਤਲਬ ਕਿ ਇਨਫਲੂਐਂਸ ਹੈ ਤੁਸੀਂ ਤੁਹਾਡਾ ਕੁਝ ਵੀ ਨਹੀਂ। ਤਾਂ ਤੁਸੀਂ ਹਰ ਟਾਈਮ ਲਾਈਕ ਤੁਸੀਂ ਆਪਣੇ ਆਪ ਨੂੰ ਨਾ ਮਤਲਬ ਮੇਨਟੇਨ ਰੱਖਣਾ ਕਿ ਜੀ ਜਿਹਨੇ ਮੇਰੇ ਤੋਂ ਜੋ ਐਕਸਪੈਕਟ ਕੀਤਾ ਮੈਂ ਉਹਦੇ 'ਤੇ ਉਤਰਨਾ। ਅਤੇ ਇਸੇ ਤਰ੍ਹਾਂ ਫਿਰ ਅੱਗੇ ਥੋੜ੍ਹਾ ਜਿਹਾ ਬੰਦਾ ਥੋੜ੍ਹਾ ਜਿਹਾ ਅੱਗੇ ਜਾ ਕੇ ਸੋਚੇ ਇਸ ਚੀਜ਼ ਦੇ ਵਿੱਚ, ਅਤੇ ਬੰਦੇ ਨੂੰ ਇਸ ਤਰ੍ਹਾਂ ਵੀ ਹੁੰਦਾ ਡਰ ਆ ਜਾਂਦਾ ਇਨਸਾਨ ਦੇ ਵਿੱਚ ਕਿ ਯਾਰ ਲੋਕ ਮੈਨੂੰ ਭੁੱਲਦੇ ਨਹੀਂ ਜਾਣਗੇ। ਅਤੇ ਜਦੋਂ ਇਹ ਜਦੋਂ ਇਨਸਾਨ ਦੇ ਵਿੱਚ ਇਹ ਚੀਜ਼ ਆਉਂਦਾ ਨਾ ਕਿ ਲੋਕ ਮੈਨੂੰ ਭੁੱਲਦੇ ਨਹੀਂ ਜਾਣਗੇ ਜਾਂ ਲੋਕ ਮੈਨੂੰ ਭੁੱਲ ਗਏ ਅਤੇ ਫਿਰ ਕੀ ਹੋਏਗਾ, ਉਹ ਵੀ ਡਰ ਰਾਤਾਂ ਨੂੰ ਇਹਨਾਂ ਨੂੰ ਸੌਣ ਨਹੀਂ ਦਿੰਦਾ। ਫੇਮ ਜਿਹੜਾ ਬੰਦਾ ਫੇਮ ਦੇ ਵਿੱਚ ਹੈ ਉਹਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਮਤਲਬ ਉਹਨੂੰ ਆਪਣਾ ਹੀ ਫੀਅਰ ਪਿਆ ਹੁੰਦਾ, ਮਤਲਬ ਆਪਣਾ ਹੀ ਡਰ ਜਿਹੜਾ ਨਾ ਉਹਨੂੰ ਅੰਦਰੋਂ ਅੰਦਰ ਖਾ ਰਿਹਾ ਹੁੰਦਾ। ਫਿਰ ਉਸ ਤੋਂ ਬਾਅਦ ਅਗਰ ਉਹਨੂੰ ਦੇਖਿਆ ਜਾਏ ਤਾਂ ਉਹਦੇ ਨਾਲ ਅਕਸਰ ਇਸ ਤਰ੍ਹਾਂ ਵੀ ਹੁੰਦਾ ਕਿ ਇੱਕ ਬੰਦਾ ਜਿਹੜਾ ਇੱਕਦਮ ਫੇਮ ਵਿੱਚ ਆਉਂਦਾ ਜਾਂ ਜਦੋਂ ਵੀ ਉਹ ਫੇਮ ਵਿੱਚ ਆ ਰਿਹਾ, ਲਾਈਕ ਅਗਰ ਸਟਰਗਲ ਕਰਕੇ ਵੀ ਆ ਰਿਹਾ, ਅਤੇ ਉਹ ਫਿਰ ਲੱਖਾਂ ਕਰੋੜਾਂ ਬੰਦਿਆਂ ਦੀ ਜਿਹੜੀ ਬੇਸਿਕਲੀ ਨਾ ਤਨਕੀਦ ਦਾ ਕਹਿ ਲਓ ਜਾਂ ਫਿਰ ਤੁਸੀਂ ਉਹਨੂੰ ਕਹਿ ਲਓ ਕਿ ਐਪਰੀਸ਼ੀਏਟ ਦਾ ਕਹਿ ਲਓ ਨਿਸ਼ਾਨਾ ਬਣਦਾ। ਐਪਰੀਸ਼ੀਏਟ ਤਾਂ ਜਿੱਥੇ ਹੋ ਰਿਹਾ ਹੁੰਦਾ ਉੱਥੇ ਤਾਂ ਬੰਦਾ ਕਹਿੰਦਾ ਨਾ ਫੂਲੋਂ ਮੈਂ ਸਮਾ ਰਹੇ ਹੋ, ਲੇਕਿਨ ਜਿੱਥੇ ਗੱਲ ਆਉਂਦੀ ਹੈ ਨਾ ਤਨਕੀਦ ਦੀ ਉੱਥੇ ਬੰਦਾ ਕਹਿੰਦਾ ਕਿ ਇਹਨੇ ਇਹ ਗੱਲ ਕਿਉਂ ਕੀਤੀ, ਕਿਉਂਕਿ ਹਜ਼ਾਰ ਬੰਦਾ ਜਾਂ ਲੱਖ ਬੰਦਾ ਤੁਹਾਡੇ ਨੂੰ ਐਪਰੀਸ਼ੀਏਟ ਕਰ ਰਿਹਾ ਹੋਵੇ ਉਹਦੇ ਵਿੱਚੋਂ ਇੱਕ ਖੜਾ ਹੋ ਕੇ ਜੇ ਤੁਹਾਡੇ 'ਤੇ ਤਨਕੀਦ ਕਰਦਾ ਨਾ ਕੋਈ ਪੁੱਠੀ ਸਿੱਧੀ ਤਾਂ ਤੁਹਾਡੇ ਵਿੱਚ ਤਨ ਬਦਨ ਦੇ ਵਿੱਚ ਲੱਗ ਜਾਂਦੀ ਹੈ ਅੱਗ, ਅਤੇ ਤੁਹਾਡੇ ਕੋਲ ਫਿਰ ਬੈਂਡ ਨਹੀਂ ਹੁੰਦਾ। ਤਾਂ ਬੰਦਾ ਕਹਿੰਦਾ ਕਿ ਇਸ ਬੰਦੇ ਨੇ ਮੈਨੂੰ ਇਹ ਗੱਲ ਕਿਉਂ ਕਹੀ, ਜਦਕਿ ਤੁਸੀਂ ਇਹ ਵੇਖੋ ਕਿ ਉਹ 1,000 ਬੰਦਾ ਜਾਂ 1,00,000 ਬੰਦਾ ਜਾਂ 10,00,000 ਬੰਦਾ ਉਹਨੂੰ ਇਹ ਕਹਿ ਰਹੇ ਸਨ ਕਿ ਤੂੰ ਅੱਛਾ ਕੀਤਾ, ਆਈ ਰੀਲੀ ਐਪਰੀਸ਼ੀਏਟ ਯੂ, ਜਿੱਥੇ ਉਹਨੂੰ 1,000 ਬੰਦੇ ਨੇ ਕਿ ਜਾਂ ਮਤਲਬ 100 ਬੰਦੇ ਨੇ ਵੀ ਕਹਿ ਦਿੱਤਾ ਨਾ ਕਿ ਤੂੰ ਕੀ ਕੀਤਾ, ਉਹ ਕੀ ਕਰ ਰਹੇ ਹਾਂ, ਉਹਨੂੰ ਇਹ ਚੀਜ਼ ਭੈੜੀ ਲੱਗ ਜਾਏਗੀ। ਇਹ ਬਸ ਇਹਨੂੰ ਕਹਿ ਸਕਦੇ ਹੋ ਤੁਸੀਂ ਕਿ ਇਹ ਵੀ ਇੱਕ ਸਾਈਡ ਇਫੈਕਟਸ ਹੈ, ਜਾਂ ਤੁਸੀਂ ਕਹਿ ਲਓ ਕਿ ਮੈਂਟਲ ਹੈਲਥ, ਕਿ ਉਸ ਤੋਂ ਬਾਅਦ ਜਦੋਂ ਬੰਦਾ ਫੇਮ ਹੀ ਚਾਹੁੰਦਾ, ਬੰਦਾ ਕਹਿੰਦਾ ਕਿ ਇਸ ਬੰਦੇ ਨੇ ਮੈਨੂੰ ਨਾ ਕੀਤੀ ਕਿਉਂ, ਇਹਨੇ ਮੈਨੂੰ ਇਹ ਕਿਉਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਨੂੰ ਤਨਕੀਦ ਕਿਉਂ ਕੀਤੀ ਹੈ, ਕਿਉਂਕਿ ਉਹਦੀ ਆਮ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਨਾ ਕਿ ਖਿਆਲ ਹੈ, ਮਤਲਬ ਹਰ ਟਾਈਮ ਤੁਸੀਂ ਬਗੈਰ ਬੰਦੇ ਆਪਣੇ ਨਾਲ ਲਏ ਬਗੈਰ ਤੁਸੀਂ ਬਾਹਰ ਨਹੀਂ ਜਾ ਸਕਦੇ, ਅਤੇ ਜਦੋਂ ਪਰਸਨਲ ਲਾਈਫ ਖਤਮ ਹੋ ਗਈ, ਤੁਹਾਡੇ ਰਿਸ਼ਤੇ ਖਤਮ ਹੋ ਗਏ, ਤੁਹਾਡੀ ਆਪਣੀ ਆਪਸ ਦੀਆਂ ਗੱਲਾਂ ਮਤਲਬ ਕਿ ਖਤਮ ਹੋ ਗਈਆਂ, ਬਸ ਮਤਲਬ ਪਬਲਿਕ ਡੋਮੇਨ ਹੈ, ਹਰ ਚੀਜ਼ ਪਬਲਿਕ ਫਿਗਰ ਹੋ, ਤੁਸੀਂ ਪਬਲਿਕ ਡੋਮੇਨ ਬਣ ਗਈ ਹੈ ਤੁਹਾਡੀ ਜਨਾਬ, ਹਰ ਬੰਦਾ ਤੁਹਾਨੂੰ ਆ ਕੇ ਮਿਲਣਾ ਚਾਹ ਰਿਹਾ, ਤੁਸੀਂ ਡਾਇਰੈਕਟ ਮਤਲਬ ਕਿ ਰਸਾਈ ਦੇ ਰਹੇ ਹੋ, ਤੋ ਹਰ ਬੰਦਾ ਤੁਹਾਨੂੰ ਜੱਜ ਕਰਨ ਦੇ ਚੱਕਰ 'ਚ ਲੱਗੇ ਹੈ, ਹਰ ਬੰਦਾ ਤੁਹਾਡੇ ਪਿੱਛੇ, ਇਹ ਤਾਂ ਬੜੇ ਮਤਲਬ ਕਿ ਸਾਈਡ ਇਫੈਕਟਸ, ਇਹ ਵਾਲਾ ਵੀ ਸਾਈਡ ਇਫੈਕਟ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਦਾ ਵੀ ਹੈ ਨੇ। ਅਤੇ ਅਗਰ ਤੁਸੀਂ ਹੋਰ ਜਾਓਗੇ ਅੱਗੇ ਥੋੜ੍ਹਾ ਜਿਹਾ ਹੋਰ ਅਸੀਂ ਇਸ ਚੀਜ਼ਾਂ ਨੂੰ ਦੇਖੀਏ, ਅਤੇ ਜਿਹੜੇ ਤੁਹਾਡੇ ਫੇਕ ਰਿਲੇਸ਼ਨਸ਼ਿਪਸ ਹੁੰਦੇ ਨੇ, ਇਹ ਬੜਾ ਮੇਰੇ ਮਾਇੰਡ ਦੇ ਵਿੱਚ ਇੱਕ ਚੀਜ਼ ਆ ਗਈ ਹੈ, ਮਤਲਬ ਫੇਕ ਰਿਲੇਸ਼ਨਸ਼ਿਪਸ ਜਿਹੜੇ ਨੇ ਨਾ ਇਸ ਦੌਰਾਨ ਮਤਲਬ ਫੇਮ ਦੇ ਦੌਰਾਨ, ਇਹ ਬੜੀ ਇੱਕ ਲਾਈਕ ਤੁਸੀਂ ਕਹਿ ਸਕਦੇ ਹੋ ਮੇਰੇ ਸੁਣਨ ਵਾਲੇ ਬੜੇ ਅੱਛੇ ਤਰੀਕੇ ਨਾਲ ਸਮਝ ਰਹੇ ਹੋਣਗੇ, ਤੁਹਾਨੂੰ ਪਤਾ ਝੂਠੇ ਨਾ ਰਿਸ਼ਤੇ, ਜਿਸ ਤਰ੍ਹਾਂ ਫੇਮ ਆਉਣ ਦੇ ਉੱਤੇ ਅਕਸਰ ਮਤਲਬ ਕਿ ਮਤਲਬ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਇੱਕ ਬੰਦੇ ਕੋਲ ਫੇਮ ਆ ਗਿਆ, ਅੱਛਾ ਉਹ ਜਿਹੜੇ ਝੂਠੇ ਨੇ ਨਾ ਉਹ ਪਹਿਲਾਂ ਕਦੀ ਤੁਹਾਡੇ ਨੇੜੇ ਤੇੜੇ ਵੀ ਨਹੀਂ ਸਨ, ਠੀਕ ਹੈ, ਮਤਲਬ ਤੁਹਾਨੂੰ ਹੋ ਸਕਦਾ ਸਮਝਦੇ ਕੁਝ ਨਾ ਹੋਣ, ਲੇਕਿਨ ਜਿਸ ਤਰ੍ਹਾਂ ਹੀ ਤੁਸੀਂ ਸ਼ੋਹਰਤ ਵਿੱਚ ਆਏ ਹੋ ਜਾਂ ਫੇਮ ਦੇ ਵਿੱਚ ਆਏ ਹੋ, ਉਹਨਾਂ ਨੇ ਤੁਹਾਨੂੰ ਆ ਕੇ ਆਉਂ ਵਜਣਾ, ਜਿਸ ਕਹਿੰਦੇ ਹਨੇਰੀ ਛਾਪਰ ਨਹੀਂ ਆਉਂਦੇ, ਇੰਝ ਕਰਕੇ ਆ ਕੇ ਉਹਨੇ ਤੁਹਾਨੂੰ ਵਜਣਾ, ਠੀਕ ਹੈ, ਅਤੇ ਇਹ ਮੇਰਾ ਉਹ ਲੱਗਦਾ ਜੀ, ਮੇਰਾ ਇਹ ਲੱਗਦਾ ਮੇਰੀ ਇਹਦੇ ਨਾਲ ਰਿਸ਼ਤੇਦਾਰੀ ਹੈ ਅਤੇ ਮੈਂ ਇਹਦੇ ਨਾਲ ਬੜਾ ਬਚਪਨ ਦਾ ਮੇਰਾ ਮਤਲਬ ਬੈਂਟੇ ਖੇਡਦਾ ਰਿਹਾ ਮੈਂ ਇਹਦੇ ਨਾਲ, ਲਾਈਕ ਰੀਅਲੀ, ਅਤੇ ਇਸ ਤਰ੍ਹਾਂ ਹਜ਼ਾਰੋਂ ਲੋਕਾਂ ਦੇ ਦਰਮਿਆਨ ਮਤਲਬ ਤੁਸੀਂ ਤੁਹਾਨੂੰ ਸਮਝ ਨਹੀਂ ਆਉਂਦਾ ਖਲੋ ਕੇ ਕਿ ਯਾਰ ਤੁਹਾਡਾ ਕਿਹੜਾ ਦੋਸਤ ਸਹੀ ਹੈ ਕਿਹੜਾ ਨਹੀਂ, ਮਤਲਬ ਇਹ ਤਾਂ ਬੜਾ ਮਸਲਾ ਹੈ ਯਾਰ, ਮਤਲਬ ਤੁਸੀਂ ਉਸ ਟਾਈਮ ਇਹ ਚੀਜ਼ਾਂ ਨੂੰ ਨਹੀਂ ਸੋਚ ਸਕਦੇ, ਮਤਲਬ ਉਸ ਜਗ੍ਹਾ ਖਲੋ ਕੇ ਤੁਸੀਂ ਜਿਸ ਮਤਲਬ ਕਿ ਜਗ੍ਹਾ ਖਲੋਤੇ ਹੁੰਦੇ ਹੋ, ਮਤਲਬ ਇੱਕ ਸ਼ੋਹਰਤ ਦੇ ਉਸ ਮੁਕਾਮ ਦੇ ਉੱਤੇ ਖਲੋਤੇ ਹੁੰਦੇ ਹੋ, ਤੁਹਾਨੂੰ ਉਸ ਟਾਈਮ ਇਹ ਸਮਝ ਨਹੀਂ ਆਉਂਦੀ ਕਿ ਯਾਰ ਕਿਉਂ ਲਾਈਕ ਇਹ ਬੰਦਾ ਮੇਰੇ ਨਾਲ ਇਸ ਤਰ੍ਹਾਂ ਦਾ ਕਿਉਂ ਹੈ ਜਾਂ ਕਿਉਂ ਨਹੀਂ ਹੈ। ਉਸ ਟਾਈਮ ਹਰ ਇਨਸਾਨ ਇਹ ਸਮਝ ਰਿਹਾ ਹੁੰਦਾ ਉਹ ਯਾਰ ਮੇਰੇ ਬੜੇ ਚੰਗੇ ਯਾਰ ਨੇ, ਮੇਰੀ ਕਿਆ

ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਫੇਮ ਫੇਮ ਫੇਮ ਫੇਮ ਸੁਣਨਾ ਹੀ ਤਾਂ ਬੜਾ ਅੱਛਾ ਲੱਗਦਾ। ਹਰ ਬੰਦਾ ਕਹਿੰਦਾ ਕਿ ਯਾਰ ਇਹਦੇ ਵਿੱਚ ਮੇਰਾ, ਮੈਂ ਵੀ ਫੇਮ ਲਵਾਂ, ਮੈਂ ਵੀ ਫੇਮਸ ਹੋ ਜਾਵਾਂ, ਲੋਕ ਮੈਨੂੰ ਜਾਣਨ ਪਹਿਚਾਣਨ, ਲੋਕ ਮੇਰੇ ਨਾਲ ਲਾ ਕੇ ਸੈਲਫੀਆਂ ਲਵਾਉਣ, ਮੈਂ ਉਹਨਾਂ ਨਾਲ ਬੜਾ ਲਾਈਕ ਬੜਾ ਫਲੈਕਸ ਦੇ ਵਿੱਚ ਰਹਾਂ। ਲੇਕਿਨ ਤੁਹਾਨੂੰ ਇੱਕ ਮੈਂ ਗੱਲ ਦੱਸਾਂ ਕਿ ਇਹਦੇ ਵਿੱਚ ਅਕਸਰ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਆਪਣੀ ਅਸਲ ਸ਼ਨਾਖਤ ਖੋ ਬੈਂਦੇ ਹੋ। ਕਿਉਂ? ਕਿਉਂਕਿ ਐਕਸਪੈਕਟੇਸ਼ਨ ਲੋਕਾਂ ਦੀ ਪੂਰੀ ਕਰ ਰਹੇ ਹੁੰਦੇ ਹੋ, ਜੋ ਤੁਸੀਂ ਅਸਲ ਹੁੰਦੇ ਹੋ ਤੁਸੀਂ ਨਜ਼ਰ ਨਹੀਂ ਆਉਂਦੇ, ਜਿਹੜੇ ਤੁਸੀਂ ਹੁੰਦੇ ਹੋ ਨਜ਼ਰ ਨਹੀਂ ਆਉਂਦੇ, ਅਤੇ ਜਿਹੜੇ ਨਹੀਂ ਹੁੰਦੇ ਹੋ ਤੁਸੀਂ ਲੋਕਾਂ ਨੂੰ ਇਹ ਚਮਕਦੇ ਧਮਕਦੇ ਨਜ਼ਰ ਆ ਰਹੇ ਹੁੰਦੇ ਹੋ। ਅਤੇ ਇਹਦਾ ਜਿਹੜਾ ਰੋਲੇ ਨੇ, ਰੋਲੇ ਬੇਸਿਕਲੀ ਹੈ ਨੇ, ਲੇਕਿਨ ਇਹਦੇ 'ਤੇ ਅਗਰ ਤੁਸੀਂ ਅੱਛੇ ਇਫੈਕਟਸ ਦੀ ਗੱਲ ਕਰੋ ਤਾਂ ਤੁਹਾਨੂੰ ਪਤਾ ਕਿ ਤੁਸੀਂ ਅਰਨਿੰਗ ਬਹੁਤ ਅੱਛੀ ਕਰ ਰਹੇ ਹੁੰਦੇ ਹੋ, ਬ੍ਰਾਂਡਸ ਤੁਹਾਡੇ ਨਾਲ ਕੰਟੈਕਟ ਕਰ ਰਹੇ ਹੁੰਦੇ ਨੇ, ਉਹ ਕਹਿੰਦੇ ਨੇ ਤੁਹਾਡੇ ਨਾਲ ਕੰਟੈਕਟ ਹੋ ਜਾਏ, ਤੁਹਾਡਾ ਕੰਟਰੈਕਟ ਹੋ ਜਾਂਦੇ ਨੇ, ਕੰਟੈਕਟਸ ਹੋ ਜਾਂਦੇ ਨੇ, ਤੁਸੀਂ ਇੱਕ ਤੁਹਾਡਾ ਲਿਵਿੰਗ ਸਟਾਈਲਸ ਡਿਫਰੈਂਟ ਹੋ ਜਾਂਦਾ, ਤੁਸੀਂ ਮਤਲਬ ਕਿ ਦਿਨ ਬ ਦਿਨ ਅੱਗੇ ਹੀ ਵੱਧਦੇ ਜਾ ਰਹੇ ਹੁੰਦੇ ਹੋ। ਲੇਕਿਨ ਉਹਦੇ ਲਈ ਤੁਹਾਨੂੰ ਮੇਰਾ ਮੰਨਣਾ ਹੈ ਕਿ ਅਗਰ ਤੁਹਾਨੂੰ ਫੇਮ ਦੇ ਵਿੱਚ ਰਹਿਣਾ ਤਾਂ ਤੁਹਾਨੂੰ ਆਪਣੀ ਜਿਹੜੀ ਇੱਕ ਤਾਂ ਸਭ ਤੋਂ ਪਹਿਲਾਂ ਕਿ ਮੈਂਟਲ ਹੈਲਥ ਆਪਣੀ ਸਟਰੋਂਗ ਰੱਖਣੀ ਪਵੇਗੀ। ਮੈਂਟਲ ਹੈਲਥ ਤਾਂ ਹੀ ਸਟਰੋਂਗ ਮਤਲਬ ਰਹਿੰਦੀ ਹੈ ਨਾ ਕਿ ਜਦੋਂ ਬੰਦੇ ਦਾ ਮੈਂਟਲ ਮਤਲਬ ਕਿ ਕਹਿੰਦਾ ਮੈਂਟਲੀ ਬੰਦਾ ਬਹੁਤ ਸਟਰੋਂਗ ਹੋਵੇ ਤਾਂ ਉਹਦੀ ਮੈਂਟਲ ਹੈਲਥ ਜਿਹੜੀ ਹੈ ਨਾ ਬਹੁਤ ਅੱਛੀ ਹੁੰਦੀ ਹੈ, ਅਦਰਵਾਈਜ਼ ਉਹ ਨਹੀਂ ਹੁੰਦੀ। ਅਤੇ ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਉਹਨੂੰ ਆਪਣੀ ਬਾਉਂਡਰੀਜ਼ ਬਹੁਤ ਜ਼ਿਆਦਾ ਸਟਰੋਂਗ ਰੱਖਣੀ ਪੈਂਦੀ ਹੈ, ਕਿਉਂਕਿ ਇਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿੱਥੋਂ ਤੁਹਾਡਾ ਹਲਕਾ ਜਾਂ ਵੀਕ ਪੁਆਇੰਟ ਆ ਤੁਸੀਂ ਸਮਝ ਲਓ ਉੱਥੋਂ ਲੀਕ ਹੋ ਗਏ ਹੋ, ਲੀਕ ਇਨ ਸੈਂਸ ਵੀਕ ਹੋ ਗਏ ਹੋ। ਮੈਂ ਇਹਦੇ ਬਾਰੇ 'ਚ ਗੱਲ ਨਹੀਂ ਕਰਦਾ, ਖੈਰ ਇਸ ਤਰ੍ਹਾਂ ਦੀ ਗੱਲ ਮੈਂ ਕਹਾਂਗਾ ਲੀਕ ਕਹਾਂਗਾ ਅਤੇ ਉਹ ਵੀ ਖੈਰ ਚਲੋ ਛੋੜੋ ਇਸ ਗੱਲ ਨੂੰ, ਇਹ ਹੁੰਦਾ ਹੀ ਰਹਿੰਦਾ। ਅਤੇ ਮੈਂ ਕਿਸੇ ਦੇ ਬਾਰੇ 'ਚ ਨਹੀਂ ਕਹਾਂਗਾ, ਹਾਂ ਲੀਕ ਨਹੀਂ ਵੀਕ ਅਸੀਂ ਕਹਿ ਸਕਦੇ ਹਾਂ ਕਿ ਜਿੱਥੋਂ ਤੁਸੀਂ ਵੀਕ ਹੋ, ਜਿੱਥੋਂ ਤੁਹਾਡੀ ਪਰਸਨੈਲਿਟੀ ਵੀਕ ਹੈ ਉਸ ਏਰੀਏ ਦੇ ਉੱਤੇ ਤਾਂ ਤੁਸੀਂ ਜ਼ਿਆਦਾ ਖਾਸ ਕੰਮ ਕਰੋ, ਕਿਉਂਕਿ ਜਿੱਥੇ ਤੁਸੀਂ ਵੀਕ ਹੋ ਉੱਥੋਂ ਤੁਸੀਂ ਸਟਰੋਂਗ ਹੋ ਜਾਓ, ਕਿਉਂਕਿ ਅਗਰ ਉੱਥੇ ਤੁਸੀਂ ਵੀਕ ਰਹੋਗੇ ਤਾਂ ਫਿਰ ਤੁਹਾਡਾ ਅੱਗੇ ਤਾਂ ਤੁਸੀਂ ਵੱਧ ਰਹੇ ਹੋ, ਨਾਲ ਤੁਹਾਡੇ ਨਾਲ ਫੇਮ ਦੇ ਵਿੱਚ ਉਹਦੇ ਨਾਲ ਮਤਲਬ ਕਿ ਕਈ ਜ਼ਿਆਦਾ ਨਾ ਮਤਲਬ ਹੋਰ ਵੀ ਕੁਤਾਹੀਆਂ ਤੁਹਾਡੇ ਕੋਲ ਹੋ ਰਹੀਆਂ ਨੇ, ਤੁਹਾਨੂੰ ਪਤਾ ਨਹੀਂ ਲੱਗਦਾ, ਅਤੇ ਉਹ ਫਿਰ ਕੱਲ੍ਹ ਨੂੰ ਤੁਹਾਡੇ ਲਈ ਹੀ ਮਸਲਾ ਬਣ ਜਾਂਦੀ ਹੈ। ਅਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਹੜਾ ਬੇਸਿਕਲੀ ਇਹ ਪਲੇਟਫਾਰਮਸ ਦੇ ਉੱਤੇ ਜਾ ਕੇ ਜਿਹੜਾ ਅਕਸਰ ਮੋਸਟਲੀ ਹੁੰਦਾ ਕਿ ਲੋਕ ਜਾ ਕੇ ਕਹਿੰਦੇ ਨੇ ਕਿ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਸ਼ੋ ਕਰਾਂ ਕਿ ਯਾਰ ਮੈਂ ਇਹ ਚੀਜ਼ ਹਾਂ, ਮੈਂ ਉਹ ਨਹੀਂ ਹਾਂ। ਅਤੇ ਅਗਰ ਦੇਖੋ ਮੇਰਾ ਮੰਨਣਾ ਐਵੇਂ ਕਿ ਠੀਕ ਹੈ ਤੁਸੀਂ ਜੇ ਕਹਿੰਦੇ ਜੋ ਦਿਖਦਾ ਉਹ ਵਿਕਦਾ, ਲੇਕਿਨ ਕਮ ਅਜ਼ ਕਮ ਇਤਨੀ ਰਿਐਲਿਟੀ ਪਿੱਛੇ ਰੱਖੋਗੇ ਅਗਰ ਕੋਈ ਬੰਦਾ ਤੁਹਾਨੂੰ ਕੋਈ ਪੁੱਛ ਲਵੇ ਤਾਂ ਤੁਹਾਨੂੰ ਕੋਈ ਇਸ਼ੂ ਨਾ ਹੋ ਸਕੇ। ਲਾਈਕ ਇਤਨੀ ਰਿਐਲਿਟੀ ਹੋਣੀ ਚਾਹੀਦੀ ਹੈ। ਜਾਂ ਤਾਂ ਇਸ ਤਰ੍ਹਾਂ ਅਗਰ ਤੁਸੀਂ ਮਤਲਬ ਕਿ ਕੋਈ ਇਸ ਤਰ੍ਹਾਂ ਦੀ ਵੀਡੀਓਜ਼ ਚੱਲ ਰਹੀਆਂ ਨੇ, ਵੀਡੀਓ ਬਣਾ ਰਹੇ ਹੋ, ਅਤੇ ਕਮ ਅਜ਼ ਕਮ ਕਿਧਰੇ ਨਾ ਕਿੱਦਾਂ ਕਿਧਰੇ ਨਾ ਕਿਧਰੇ ਕੋਈ ਇਹੋ ਜਿਹਾ ਕੋਈ ਸੀਨ 'ਤੇ ਹੋਵੇ ਕਿ ਯਾਰ ਤੂੰ ਕਿਸੇ ਬੰਦੇ ਨੂੰ ਇਹਨਾਂ 'ਤੇ ਪਤਾ ਲੱਗਿਆ ਕਿ ਯਾਰ ਇਹ ਬੰਦਾ ਇਤਨੇ ਯੋਗਾ ਹੈ ਜਾਂ ਇਹ ਕਰਦਾ। ਅਤੇ ਤੁਸੀਂ ਅਗਰ ਟੈਲੈਂਟ ਬੇਸ 'ਤੇ ਆ ਰਹੇ ਹੋ ਫਿਰ ਤਾਂ ਸਰ ਮੈਂ ਕਹਿੰਦਾ ਵਾਂ ਕਿ ਕਿਆ ਹੀ ਬਾਤ ਹੈ ਬਾਬਿਓ, ਫਿਰ ਤਾਂ ਗੱਲ ਹੀ ਕੁਝ ਹੋਰ ਹੈ। ਕਿਉਂਕਿ ਟੈਲੈਂਟ ਜਿਹੜਾ ਨਾ, ਟੈਲੈਂਟ ਕਿਸੇ ਚੀਜ਼ ਦਾ ਮੁਹਤਾਜ ਨਹੀਂ ਹੁੰਦਾ, ਉਹ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਲੰਬ ਗਿਨੀ 'ਚ ਬਹਿ ਕੇ ਵੀਡੀਓ ਬਣਾਉਣੀ ਹੈ, ਜਾਂ ਤੁਸੀਂ ਭਾਵੇਂ ਰੋਡ ਤੱਕ ਲੋ ਕੇ ਬਣਾ ਲਓ। ਅਗਰ ਤੁਸੀਂ ਟੈਲੈਂਟਡ ਹੋ, ਤੁਹਾਡਾ ਕੋਈ ਟੈਲੈਂਟ ਆ, ਤੁਸੀਂ ਆਪਣਾ ਟੈਲੈਂਟ ਸ਼ੋਅ ਕਰ ਰਹੇ ਹੋ, ਦੈਨ ਨੋ ਨੀਡ ਟੂ ਸ਼ੋਅ ਐਨੀਥਿੰਗ ਲਾਈਕ ਯੂ ਨੋ ਐਜ਼ ਅ ਫਲੈਕਸ, ਫਿਰ ਤੁਹਾਨੂੰ ਫਲੈਕਸ ਕਰਨ ਦੀ ਲੋੜ ਹੀ ਨਹੀਂ। ਤੁਸੀਂ ਬਸ ਕਹੋ ਠੀਕ ਹੈ, ਜੋ ਚੱਲ ਰਿਹਾ ਚੱਲ ਰਿਹਾ।

ਖੈਰ ਅਸੀਂ ਨਾ ਇਹ ਗੱਲਾਂ ਦੇ ਉੱਤੇ ਬਿਲਕੁਲ ਚੱਲਾਂਗੇ, ਲੇਕਿਨ ਅੱਜ ਨਾ ਅਸੀਂ ਟਰੈਕ ਵੱਲ ਵੀ ਜਾਵਾਂਗੇ, ਕਿਉਂਕਿ ਜਦੋਂ ਤੋਂ ਅਸੀਂ ਅੱਜ ਪ੍ਰੋਗਰਾਮ ਸਟਾਰਟ ਕੀਤਾ ਤਾਂ ਅਸੀਂ ਤਾਂ ਟਰੈਕ ਪਲੇ ਹੀ ਨਹੀਂ ਕੀਤਾ, ਅਤੇ ਮੈਂ ਇਸ ਚੀਜ਼ ਨੂੰ ਸੁਣ ਰਿਹਾ ਸਾਂ ਕਿ ਯਾਰ ਸਾਨੂੰ ਨਾ ਮਤਲਬ ਸੋਚਦਾ, ਮੈਂ ਅਕਸਰ ਚੀਜ਼ਾਂ ਸੋਚਣ ਲੱਗ ਜਾਂਦਾ ਵਾਂ। ਇੱਕ ਤਾਂ ਮੇਰਾ ਇਹ ਬੜਾ ਮਤਲਬ ਤੁਸੀਂ ਕਹਿ ਲਓ ਅੱਛੀ ਚੀਜ਼ ਹੈ, ਲਾਈਕ ਮੈਂ ਇਹਨੂੰ ਭੈਣਾ ਨਹੀਂ ਕਹਿੰਦਾ ਕਿ ਮੈਂ ਹਰ ਚੀਜ਼ ਨੂੰ ਪਹਿਲਾਂ ਸੋਚਣਾ ਵਾਂ ਫਿਰ ਉਸ ਤੋਂ ਬਾਅਦ ਕਰਨਾ ਵਾਂ। ਮੈਂ ਇਹ ਨਹੀਂ ਕਿ ਬਲੰਟਲੀ ਉਸ ਚੀਜ਼ ਨੂੰ ਪਰਫੋਰਮ ਕਰਤਾ ਜਾਂ ਕਰਤਾ, ਐਸਾ ਨਹੀਂ ਕਰਤਾ।

0: ਅੱਜ ਇੱਕ ਅਸੀਂ ਉਸ ਆਰਟਿਸਟ ਦਾ ਟਰੈਕ ਪਲੇ ਕਰਨ ਜਾ ਰਹੇ ਹਾਂ ਜਿਹੜਾ ਇੱਕ ਉਸੀ ਟਾਈਮ ਦੇ ਵਿੱਚ ਇੱਕ ਬੜੀ ਇਨਫਲੂਐਂਸ ਦੇ ਵਿੱਚ ਸੀ, ਬੜਾ ਫੇਮ ਦੇ ਵਿੱਚ ਸੀ, ਜਦੋਂ ਈਵਨ ਟੀਵੀ ਟੈਲੀਵਿਜ਼ਨਸ ਵਗੈਰਾ ਦਾ ਚੱਲ ਰਿਹਾ ਸੀ, VCR ਦਾ ਦੌਰ ਚੱਲ ਰਿਹਾ ਸੀ, ਅਤੇ ਉਸ ਟਾਈਮ ਪਤਾ ਰੇਡੀਓ ਔਨ ਪੀਕ, ਰੇਡੀਓ ਵਾਜ਼ ਔਨ ਪੀਕ, ਸੋਰੀ, ਸੋ ਰੇਡੀਓ ਜਦੋਂ ਪੀਕ ਦੇ ਉੱਤੇ ਸੀ ਤਾਂ ਅਜੇ ਵੀ ਪੀਕ ਦੇ ਉੱਤੇ, ਅਜੇ ਵੀ ਲੋਕ ਰੇਡੀਓ ਨੂੰ ਬਹੁਤ ਜ਼ਿਆਦਾ ਸੁਣਦੇ ਨੇ। ਰੇਡੀਓ ਬੇਸਿਕਲੀ ਇੱਕ ਬ੍ਰੌਡਕਾਸਟਰ ਦਾ ਕੰਮ ਹੁੰਦਾ ਕਿ ਉੱਥੇ
1: ਜ਼ਰਾ ਯੇ ਕਮਰਸ਼ਲ ਤੋਂ ਸੁਣ ਲੇ।
2: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
3: ਓਏ ਖੁਸ਼ੀਆਂ ਮਨਾਓ, ਭੰਗੜੇ ਪਾਓ, ਭੰਗੜੇ ਪਾਓ, ਭੰਗੜੇ ਪਾਓ।
4: ਆਜ ਤੋ ਬਹੁਤ ਖੁਸ਼ ਲੱਗ ਰਹੇ ਹੈਂ, ਖੈਰ ਤੋ ਹੈ?
3: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ।
4: ਓਹੋ, ਮੁਬਾਰਕਬਾਦ, ਬਹੁਤ ਜਲਦੀ ਆ ਗਿਆ।
3: ਸਾਰੀ ਨਸੀਬ ਦੀ ਗੱਲ ਹੈ, ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ।
4: ਉਨਕਾ ਨਾਮ ਹੀ ਬਤਾ ਦੇ, ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ।
3: AMH ਸੋਲਿਸਿਟਰਸ। ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
4: ਚਲੇ ਉਨਕਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
3: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
4: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਿਏ। ਨੰਬਰ ਕਿਆ ਹੈ?
3: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
5: AMH Solicitors, Immigration Lawyers at Sovereign House, 184 Nottingham Road, New Bayesford, Nottingham, NG7 7BA. Large free car park available, or call them on 0115-671-3677.

ਤੇ ਜੀ ਵੈਲਕਮ ਬੈਕ ਜੀ ਆਇਆਂ ਨੂੰ ਜੀ। ਫਿਰ ਕੈਸਾ ਲੱਗਾ ਜੀ ਤੁਹਾਨੂੰ ਕਿਆ ਗੀਤ? ਇਹ ਦਲੇਰ ਮਹਿੰਦੀ ਸਾਹਿਬ ਜਨਾਬ ਸਾਡੀ ਜਿਹੜੀ ਸਾਡੇ ਬਚਪਨ ਦੀ ਬੜੀ ਵੱਡੀ ਸ਼ਾਨ ਰਹੀ ਹੈ ਅਤੇ ਅਜੇ ਵੀ ਅਸੀਂ ਬਹੁਤ ਇਹਨਾਂ ਨੂੰ ਮੰਨੇ ਹਾਂ ਕਿ ਜੀ ਬਹੁਤ ਅੱਛੇ ਇੱਕ ਆਰਟਿਸਟ ਨੇ। ਹੁਣ ਤਾਂ ਖੈਰ ਇਹਨਾਂ ਦੇ ਟਰੈਕ ਨਹੀਂ ਅਸੀਂ ਮਤਲਬ ਕਿ ਕੋਈ ਸੁਣਿਆ ਅਜੇ ਤੱਕ, ਆਇਆ ਮਾਈਟ ਵੀ ਆਏ ਹੋਣ ਅਗਰ ਮੇਰੀ ਨਜ਼ਰ 'ਚ ਨਾ ਆਏ ਹੋਣ ਤਾਂ ਉਸ ਲਈ ਮਾਜ਼ਰਤ। ਲੇਕਿਨ ਐਵੇਂ ਕਿ ਜਿਹੜਾ ਆਪਾਂ ਜਿਹੜਾ ਇਹਨਾਂ ਨੂੰ ਸੁਣਿਆ ਅਤੇ ਅੱਜ ਮੈਨੂੰ ਬਚਪਨਾ ਯਾਦ ਆ ਗਿਆ ਯਾਰ, ਚਾਈਲਡਹੁੱਡ ਕਿਆ ਮਜ਼ੇ ਸਨ ਉਸ ਟਾਈਮ ਯਾਰ। ਉਸ ਟਾਈਮ ਇਹੋ ਜਿਹੇ ਮਤਲਬ ਮਿਊਜ਼ਿਕ ਚੱਲਦਾ ਸੀ ਅਤੇ ਬਿਹਤਰੀਨ ਜਿਹਨੂੰ ਕਹਿੰਦੇ ਨੇ ਨਾ ਕਿ ਇੱਕ ਅਲੱਗ ਹੀ ਦੁਨੀਆ ਵਸਦੀ ਹੁੰਦੀ ਸੀ। ਹੁਣ ਤਾਂ ਕਹਿੰਦੇ ਨੇ ਨਾ ਕਿ ਜਿਸ ਜਿਸ ਵੱਡੇ ਹੁੰਦੇ ਜਾਂਦੇ ਉਹ ਜ਼ਿੰਮੇਦਾਰੀਆਂ ਤੁਹਾਨੂੰ ਘੇਰਦੀਆਂ ਜਾਂਦੀਆਂ ਨੇ ਅਤੇ ਫਿਰ ਤੁਹਾਡੇ ਉੱਤੇ ਕਈ ਚੀਜ਼ਾਂ ਮਤਲਬ ਤੁਹਾਡੇ ਨਾਲ ਕਨੈਕਟ ਹੋ ਜਾਂਦੀਆਂ ਨੇ, ਤੁਸੀਂ ਫਿਰ ਉਹ ਚੀਜ਼ਾਂ ਨੂੰ ਲੈ ਕੇ ਚੱਲਣਾ ਹੁੰਦਾ। ਦਿਸ ਇਜ਼ ਦਾ ਲਾਈਫ। ਓਕੇ ਜੀ, ਤੋ ਅੱਜ ਕਾ ਜੋ ਟੋਪਿਕ ਥਾ ਵੋ ਟੋਪਿਕ ਬਾਰ ਬਾਰ ਹਮੇ ਯਾਦ ਕਰਵਾਉਣੇ ਕੀ ਜ਼ਰੂਰਤ ਨਹੀਂ ਹੈ। ਲੇਕਿਨ ਅੱਛਾ, ਅਗਰ ਕਿਸੇ ਬੰਦੇ ਨੇ ਸਾਨੂੰ ਕੰਟੈਕਟ ਕਰਨਾ, ਕੋਈ ਸਾਡਾ ਵੀਰ ਭਰਾ ਸੁਣਨ ਵਾਲਾ ਜਿਹੜਾ ਸਾਡਾ ਕੰਟੈਕਟ ਕਰਨਾ ਚਾਹ ਰਿਹਾ, ਤਾਂ ਮੈਂ ਤੁਹਾਨੂੰ ਵਟਸਐਪ ਦਾ ਨੰਬਰ ਦੇ ਰਿਹਾ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 011-5-7-1-0-9-7-1। ਮੈਂ ਰਿਪੀਟ ਕਰ ਰਿਹਾ ਵਾਂ 011-5-7-1-0-9-7-1। ਅਤੇ ਕਿਸੇ ਨਾਲ ਲਾਈਵ ਸਟ੍ਰੀਮਿੰਗ ਦੇ ਉੱਤੇ ਕਨੈਕਟ ਹੋਣਾ ਅਤੇ ਉਹ ਸਾਡੇ ਨਾਲ ਹੋ ਸਕਦਾ radiofaza.co.uk। ਅਤੇ ਅਗਰ ਤੁਸੀਂ ਐਪਲੀਕੇਸ਼ਨ ਅਗਰ ਡੈਪ ਦੇ ਉੱਤੇ ਮੈਨੂੰ ਟਿਊਨ ਕਰ ਸਕਦੇ ਹੋ, ਅਤੇ ਅਗਰ ਤੁਸੀਂ ਡੈਪ ਦੇ ਉੱਤੇ ਟਿਊਨ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਰੇਡੀਓ ਫਜ਼ਾ 97.1 FM। 97.1 ਮੀਨਸ 97.1 FM radiofaza.uk। ਸੋ ਅਸੀਂ ਇਸ ਚੀਜ਼ ਉੱਤੇ ਗੱਲ ਕਰ ਰਹੇ ਸਾਂ ਅਤੇ ਇਹ ਜਿਹੜਾ ਬੇਸਿਕ ਫੇਮ ਹੈ, ਫੇਮ ਜਿਹੜਾ ਨਾ ਬਹੁਤ ਯੂਨੋ ਅੱਛੀ ਵੀ ਕਹਿ ਲਓ ਅਤੇ ਅੱਛਾ ਤਾਂ ਹੈ ਵੈ ਉਹ ਅਸਲ ਵਿੱਚ ਗੱਲ ਉੱਧਰ ਹੀ ਆ ਜਾਂਦੀ ਹੈ ਨਾ ਕਿ ਤੁਹਾਡੀ ਬਾਉਂਡਰੀਜ਼ ਕਿਤਨੀ ਸਟਰੋਂਗ ਨੇ। ਅਗਰ ਤੁਹਾਡੀ ਸਟਾਰਟ ਤੋਂ ਹੀ ਬਾਉਂਡਰੀਜ਼ ਬਹੁਤ ਸਟਰੋਂਗ ਨੇ ਅਤੇ ਤੁਸੀਂ ਮੈਂਟਲੀ ਤੌਰ 'ਤੇ ਸਟਰੋਂਗ ਹੋ, ਤਾਂ ਫਿਰ ਇਹ ਤੁਹਾਨੂੰ ਇਤਨਾ ਮਸਲਾ ਨਹੀਂ ਹੈ।

ਯਾਰ ਇੱਕ ਟਰੈਕ ਮੇਰੇ ਸਾਹਮਣੇ ਆਇਆ ਅਤੇ ਇੱਕ ਅਸਲ 'ਚ ਇੱਕ ਫਰਮਾਇਸ਼ ਵੀ ਆ ਗਈ ਹੈ ਬਰਮਿੰਘਮ ਤੋਂ। ਸਾਡੇ ਇੱਕ ਭਰਾ ਨੇ ਸਾਨੂੰ ਮੈਸੇਜ ਕੀਤਾ, ਉਹਨਾਂ ਨੇ ਕਿਹਾ ਜੀ ਕਿ ਇਹਨਾਂ ਦੇ ਦਲੇਰ ਮਹਿੰਦੀ ਜਿਹੜਾ ਮਿਊਜ਼ਿਕ ਟਰੈਕ ਹੈ ਬੋਲੋ ਤਾਰਾ ਰਾਰਾ ਉਹ ਪਲੇ ਕੀਤਾ ਜਾਵੇ, ਅਤੇ ਉਹ ਬਿਲਕੁਲ ਮੇਰੇ ਸਾਹਮਣੇ ਬਿਲਕੁਲ ਪਏ ਆ, ਅਤੇ ਮੇਰਾ ਵੀ ਦਿਲ ਕਰ ਰਿਹਾ ਕਿ ਇਸ ਟਰੈਕ ਨੂੰ ਸੁਣਿਆ ਜਾਵੇ, ਅਤੇ ਕਿਉਂ ਨਾ ਅਸੀਂ ਇਸ ਟਰੈਕ ਨੂੰ ਪਲੇ ਕਰੀਏ, ਅਤੇ ਇਸ ਟਰੈਕ ਨੂੰ ਪਲੇ ਕਰਨ ਜਾ ਰਹੇ ਹਾਂ ਅਤੇ ਖੂਬਸੂਰਤ ਜਿਹਾ ਗਾਣਾ ਤੁਹਾਡੇ ਲਈ, ਅਤੇ ਪਲੀਜ਼ ਮੁਲਾਹਿਜ਼ਾ ਫਰਮਾਈਏ।

ਤਾਂ ਵੈਲਕਮ ਬੈਕ ਜੀ ਆਇਆਂ ਨੂੰ। ਮੈਂ ਤੁਹਾਡਾ ਆਪਣਾ ਹੋਸਟ, ਤੁਹਾਡਾ ਦੋਸਤ, ਤੁਹਾਡਾ ਗੋਸ, ਤੁਹਾਡਾ ਭਿਰਾ, ਤੁਹਾਡਾ ਵਜਾਤ ਹਾਸ਼ਮੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਇੱਕ ਵਾਰੀ ਬੈਕ। ਅਤੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਉੱਥੇ ਫੇਮ ਦੇ ਉੱਤੇ ਗੱਲ ਕਰ ਰਹੇ ਸਾਂ, ਫੇਮ ਦਾ ਟੋਪਿਕ ਵੀ ਅਸੀਂ ਲੈ ਕੇ ਚੱਲਾਂਗੇ। ਲੇਕਿਨ ਗੱਲ ਫਿਰ ਹੈ ਨਾ ਕਿ ਇੱਕ ਵਾਰੀ ਜਦੋਂ ਇਹ ਦਲੇਰ ਮਹਿੰਦੀ ਸਾਹਿਬ ਦੇ ਟਰੈਕ ਸ਼ੁਰੂ ਹੋ ਜਾਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਮੇਰੇ ਵਿੱਚ ਵੀ ਇੱਕ ਨਾ ਯੂ ਆਰਟਿਸਟ ਦੁਬਾਰਾ ਜਾਗ ਜਾਂਦਾ ਅਤੇ ਫਿਰ ਉਹ ਮੈਨੂੰ ਵੀ ਪੰਜਾਬੀ ਟਰੈਕ ਜਿਹੜੇ ਨੇ ਉਹ ਬੜਾ ਮੈਨੂੰ ਯੂ ਨੋ ਜ਼ਿਆਦਾ ਇਨਫਲੂਐਂਸ ਕਰਦੇ ਨੇ ਕਿ ਯਾਰ ਲਾਈ ਜਾ ਸੁਣੀ ਜਾ। ਬਸ ਯੂ ਨੋ ਦਲੇਰ ਮਹਿੰਦੀ ਸਾਹਿਬ ਹੋ ਗਏ, ਇਹਨਾਂ ਦਾ ਇੱਕ ਟਰੈਕ ਸੀਗੇ ਤੁਣਕ ਤੁਣਕ ਤੁਣਕ ਤੁਣਕ ਤੁਣਕ ਤੁਣਕ ਤੁਣਕ ਤਾਰਾਰਾ ਅਤੇ ਬਾਕੀ ਬਹੁਤ ਅਮੇਜ਼ਿੰਗ ਅਤੇ ਬੜਾ ਮਜ਼ੇਦਾਰ ਜਿਹਾ ਟਰੈਕ ਸੀ ਅਤੇ ਅਸੀਂ ਅੱਜ ਵੀ ਉਹ ਸੁਣਨੇ ਹਾਂ। ਅਤੇ ਮੇਰੇ ਸਾਹਮਣੇ ਬਿਲਕੁਲ ਉਹ ਪਿਆ ਸੀ ਅਤੇ ਮੇਰਾ ਦਿਲ ਸੀ ਉਹ ਮੈਂ ਪਲੇਅ ਕਰਾਂ, ਲੇਕਿਨ ਮੈਂ ਕਿਹਾ ਪਹਿਲਾਂ ਥੋੜ੍ਹੀ ਜਿਹੀ ਗੱਪਸ਼ੱਪ ਲਾਵਾਂ, ਉਸ ਤੋਂ ਬਾਅਦ ਫਿਰ ਜਾ ਕੇ ਮੈਂ ਟਰੈਕ ਦੀ ਤਰਫ ਜਾਵਾਂਗਾ ਅਤੇ ਉਸ ਟਰੈਕ ਦੇ ਉਹ ਪਲੇਅ ਕਰਾਂਗੇ। ਅਤੇ ਤੁਸੀਂ ਮੇਰੇ ਨਾਲ ਜੁੜੇ ਰਹੋ ਅਤੇ ਮੈਂ ਤੁਹਾਡਾ ਆਪਣਾ ਜਿਹੜਾ ਹੁਣ ਕਈ ਕੋਨਸੈਪਟਸ ਨੇ, ਕੋਈ ਅਗਰ ਮੇਰਾ ਕੰਟੈਕਟ ਕਰਨਾ ਚਾਹੁੰਦਾ ਮੈਂ ਤੁਹਾਨੂੰ ਫਿਰ ਇੱਕ ਵਾਰ ਰਿਪੀਟ ਕਰਦਾ ਵਾਂ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੈਂ ਵਟਸਐਪ ਨੰਬਰ ਬਾਰ ਬਾਰ ਤਾਂ ਰਿਪੀਟ ਕਰਨਾ ਵਾਂ ਕਿਉਂਕਿ ਅਕਸਰ ਲੋਕ ਜਿਹੜੇ ਨੇ ਉਹ ਮਤਲਬ ਕਹਿੰਦੇ ਨੇ, ਕੁਝਾਂ ਦੇ ਮੈਨੂੰ ਮੈਸੇਜ ਆਉਂਦੇ ਨੇ, ਉਹ ਮੈਨੂੰ ਇਹੀ ਕਹਿੰਦੇ ਨੇ ਕਿ ਯਾਰ ਆਪਣੇ ਨੰਬਰ ਬਤਾਇਆ ਥਾ ਬਟ ਉਹ ਤੁਸੀਂ ਕਾਫੀ ਸਪੀਡ ਹੀ ਦੱਸਦਾ ਸੀ ਤਾਂ ਕਰਕੇ ਉਹ ਪਤਾ ਨਹੀਂ ਲੱਗਾ। ਅਤੇ ਮੈਂ ਜ਼ਰਾ ਹੁਣ ਸਲੋ ਸਲੋ ਤੁਹਾਨੂੰ ਦੱਸਾਂਗਾ ਨੰਬਰ 0115710971 ਇਹ ਮੇਰਾ ਵਟਸਐਪ ਕੰਟੈਕਟ ਹੈ। ਰੇਡੀਓ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਅਤੇ ਅਗਰ ਤੁਸੀਂ ਲਾਈਵ ਸਟ੍ਰੀਮਿੰਗ ਦੇ ਉੱਤੇ ਕਨੈਕਟ ਹੋਣਾ ਚਾਹੁੰਦੇ ਹੋ ਅਤੇ radiofaza.co.uk ਅਤੇ ਅਗਰ ਤੁਸੀਂ ਡੈਬ ਦੇ ਉੱਤੇ ਟਿਊਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੇਡੀਓ ਫਜ਼ਾ 97.1 FM ਦੇ ਉੱਤੇ 97.1 ਦੇ ਉੱਤੇ ਤੁਸੀਂ ਸਾਡੇ ਨਾਲ ਕਨੈਕਟ ਹੋ ਸਕਦੇ ਹੋ ਅਤੇ ਤੁਸੀਂ ਸਾਡੇ ਨਾਲ ਮੈਂ ਤੁਹਾਡਾ ਭਰਾ ਤੁਹਾਡਾ ਦੋਸਤ ਬੈਠੇ ਹੈ ਅਤੇ ਕਿਸੇ ਕਿਸਮ ਦੀ ਕੋਈ ਵੀ ਕਿਸੇ ਕਿਸਮ ਦਾ ਟੋਪਿਕ ਹੈ, ਕਿਸੇ ਕਿਸਮ ਦਾ ਕਨਵਰਸੇਸ਼ਨ ਹੈ, ਤੁਸੀਂ ਉਹ ਮੇਰੇ ਨਾਲ ਕਰ ਸਕਦੇ ਹੋ, ਮੈਂ ਤੁਹਾਡੇ ਨਾਲ ਕਰ ਸਕਦਾ, ਤੁਸੀਂ ਮੇਰੇ ਨਾਲ ਕਨੈਕਟ ਹੋ ਸਕਦੇ ਹੋ। ਬੇਸਿਕਲੀ ਇਹ ਜਿਹੜਾ ਕਨੈਕਟ ਹੋਣਾ ਹੁੰਦਾ ਇਹ ਤੁਸੀਂ ਤੁਹਾਡੇ ਲਈ ਇਹ ਹੁੰਦਾ ਕਿ ਅਗਰ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਆਪਣੀ ਰਾਏ ਦੇਣੀ ਹੋਵੇ ਜਾਂ ਤੁਸੀਂ ਕਿਸੇ ਕਿਸਮ ਦਾ ਮਤਲਬ ਲਾਈਕ ਦੇਖੋ ਸਾਡੀ ਤੁਹਾਡੀ ਇੱਕ ਬਾਉਂਡਿੰਗ ਹੈ, ਮੈਨੂੰ ਜਿਤਨੇ ਲੋਕ ਸੁਣ ਰਹੇ ਨੇ ਇੱਥੇ ਬੈਠੇ ਯੂਕੇ ਦੇ ਵਿੱਚ ਜਾਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਸੁਣ ਰਹੇ ਨੇ, ਅਤੇ ਉਹਨਾਂ ਸਾਰਿਆਂ ਦਾ ਬੇਸਿਕਲੀ ਕੋਸ਼ਿਸ਼ ਵੀ ਹੁੰਦੀ ਹੈ ਕਿ ਕੋਈ ਬੰਦਾ ਆਪਣਾ ਕੋਈ ਪੈਗਾਮ ਦੇਣਾ ਚਾਹੇ ਅਤੇ ਮੋਸਟਲੀ ਮੈਨੂੰ ਇਸ ਤਰ੍ਹਾਂ ਤਾਂ ਹੀ ਮੈਸੇਜਿਸ ਰਿਸੀਵ ਹੁੰਦੇ ਨੇ। ਜਿਤਨੇ ਰਿਸੀਵ ਹੁੰਦੇ ਨੇ ਉਹ ਸਾਰਿਆਂ ਵਿੱਚ ਮੈਂ ਇਹੀ ਚੀਜ਼ ਨੋਟ ਕਰ ਰਿਹਾ ਹੁੰਦਾ ਵਾਂ ਕਿ ਜਿਤਨੇ ਮੈਸੇਜ ਆਉਂਦੇ ਨੇ ਉਹਨਾਂ ਜੋ ਐਪਰੀਸ਼ੀਏਟ ਵੀ ਕਰਦੇ ਨੇ ਨਾਲੋਂ ਮੈਨੂੰ ਇਹ ਵੀ ਕਹਿੰਦੇ ਨੇ ਕਿ ਯਾਰ ਤੁਸੀਂ ਜੁੜੇ ਰਹਿੰਦੇ ਹੋ ਅਤੇ ਸਾਡੇ ਨਾਲ ਕਨੈਕਟ ਰਹਿੰਦੇ ਹੋ, ਅਸੀਂ ਤੁਹਾਡੇ ਨਾਲ ਕਨੈਕਟ ਰਹਿਣਾ ਚਾਹੁੰਦੇ ਹਾਂ। ਲੇਕਿਨ ਤੁਸੀਂ ਇਹਨਾਂ ਕਹਿ ਲਓ ਕਿ ਅਨਫੋਰਚੁਨੇਟਲੀ ਮੇਰਾ ਸ਼ੋਅ ਜਿਹੜੇ ਹੁੰਦੇ ਨੇ 2 ਦਿਨ ਦੇ ਹੁੰਦੇ ਨੇ ਅਤੇ ਉਸ ਚੀਜ਼ ਨੂੰ ਅਸੀਂ ਦੇਖ ਰਹੇ ਹਾਂ। ਖੈਰ ਆਪਾਂ ਜਿਹੜਾ ਬਾਰ ਬਾਰ ਕੰਟੈਕਟ ਨੰਬਰ ਤਾਂ ਤੁਹਾਨੂੰ ਦੱਸ ਦਈਦਾ ਹੁੰਦਾ ਕਿ ਤੁਸੀਂ ਅਗਰ ਮੇਰੇ ਨਾਲ ਮੈਸੇਜ ਕਰਨਾ ਚਾਹੁੰਦੇ ਹੋ, ਕੰਟੈਕਟ ਕਰਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ। ਅਤੇ ਅਸੀਂ ਜਿਹੜਾ ਟੋਪਿਕ ਚਾਹ ਰਹੇ ਸੀ ਫੇਮ ਦਾ, ਉਹ ਤਾਂ ਫੇਮ ਬੇਸਿਕਲੀ ਇੱਕ ਅੱਛੀ ਚੀਜ਼ ਵੀ ਹੈ, ਫੇਮ ਦੇ ਅਗਰ ਦੇਖਿਆ ਜਾਏ ਸਾਈਡ ਇਫੈਕਟਸ ਵੀ ਨੇ। ਸਾਈਡ ਇਫੈਕਟਸ ਮੈਂ ਤੁਹਾਨੂੰ ਦੱਸਦੇ ਨੇ, ਅੱਛੀ ਚੀਜ਼ ਤੁਹਾਨੂੰ ਮੈਂ ਤੁਹਾਨੂੰ ਦੱਸਦੀਆਂ ਨੇ ਕਿ ਅਗਰ ਤੁਸੀਂ ਓਪਰਚੁਨਿਟੀਜ਼ ਦੀ ਗੱਲ ਕਰੋ ਕਿ ਬੰਦਾ ਜਿਸ ਤਰ੍ਹਾਂ ਇੱਕ ਫੇਮ ਦੇ ਵਿੱਚ ਆਉਂਦਾ ਜਾਂਦਾ, ਜਿਸ ਤਰ੍ਹਾਂ ਚੜ੍ਹਦਾ ਜਾਂਦਾ, ਉਹਦੀ ਗੁੱਡੀ ਚੜ੍ਹਦੀ ਜਾਂਦੀ ਹੈ, ਵੈਸੇ ਵੈਸੇ ਹੀ ਉਹ ਬੰਦਾ ਉਹ ਓਪਰਚੁਨਿਟੀਜ਼ ਜਿਹੜੀਆਂ ਨੇ ਨਾ ਉਹਨੂੰ ਅਵੇਲ ਮਤਲਬ ਕਿ ਉਹਨੂੰ ਆਉਣ ਲੱਗ ਜਾਂਦੀਆਂ ਨੇ, ਉਹ ਅਵੇਲ ਕਰ ਸਕਦਾ। ਅਤੇ ਉਸ ਚੀਜ਼ ਨੂੰ ਅਸੀਂ ਲੈ ਕੇ ਜਿਹੜੇ ਨੇ ਨਾ ਬੜੇ ਮਤਲਬ ਕਿ ਕਹਿੰਦੇ ਨੇ ਇਨਕਮ ਮੋਟੀ ਹੁੰਦੀ ਜਾਂਦੀ ਹੈ ਉਹਦੀ,

ਲੇਕਿਨ ਤੁਹਾਡੇ ਨਾਲ ਗੱਲ ਕਰਨਾ ਚਾਹ ਰਿਹਾ ਸਾਂ, ਗੱਲ ਦੇ ਮੌਜੂਦ ਦੇ ਉੱਤੇ ਵਾਪਸ ਆ ਗਿਆ ਤਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆਈ, ਮੈਂ ਕਿਹਾ ਅੱਜ ਦੇ ਦੌਰ ਦੇ ਵਿੱਚ ਜਿਤਨੇ ਆਸਾਨ ਸ਼ੋਹਰਤ ਹੈ ਉਤਨਾ ਹੀ ਉਹਨੂੰ ਸੰਭਾਲਣਾ ਮੁਸ਼ਕਿਲ ਹੈ। ਲੋਕ ਇੱਕ ਵੀਡੀਓ ਦੇ ਥਰੂ ਅੱਜ ਦੇ ਦੌਰ ਦੇ ਵਿੱਚ ਰਾਤੋਂ ਰਾਤ ਫੇਮਸ ਹੋ ਜਾਂਦੇ ਨੇ, ਲੇਕਿਨ ਉਹਨੂੰ ਸੰਭਾਲਿਆ ਬਿਲਕੁਲ ਮਤਲਬ ਕਿ ਨਹੀਂ ਜਾਂਦਾ। ਕਿਉਂ? ਕਿਉਂਕਿ ਤੁਹਾਨੂੰ ਪਤਾ ਤਾਂ ਹੈ ਫਿਰ ਮਤਲਬ ਕਿ ਉਹਨੂੰ ਸੰਭਾਲਣਾ ਕੋਈ ਖਾਲਾ ਦਾ ਵਿਹੜਾ ਨਹੀਂ ਹੈ ਕਿ ਅਗਰ ਤੁਸੀਂ ਇੱਕ ਵੀਡੀਓ ਦੇ ਨਾਲ ਵਾਇਰਲ ਹੋ ਗਏ ਹੋ, ਅਗਰ ਤੁਹਾਡਾ ਕੰਟੈਂਟ ਚੱਲ ਪਿਆ ਤਾਂ ਤੁਸੀਂ ਉਸ ਚੀਜ਼ ਨੂੰ ਲੈ ਕੇ ਚੱਲਣਾ ਹੁੰਦਾ। ਅਤੇ ਅਗਰ ਤੁਹਾਨੂੰ ਲੋਕ ਤੁਹਾਡੀ ਇੱਜ਼ਤ ਕਰ ਰਹੇ, ਤੁਹਾਡੀ ਗੱਲ ਸੁਣ ਰਹੇ ਨੇ, ਅਤੇ ਤੁਹਾਡੀ ਜਿਹੜੇ ਮਤਲਬ ਦੋਸਤ ਨੇ ਅਤੇ ਉਹ ਤੁਹਾਡੇ ਨਾਲ ਮਤਲਬ ਤੁਹਾਡੀ ਮਦਦ ਕਰਨ ਲੱਗ ਗਏ ਨੇ, ਅਤੇ ਸਮਝ ਲਓ ਤੁਹਾਡਾ ਫੇਮ ਹੈ, ਤੁਹਾਡਾ ਇਸਤੇਮਾਲ ਹੋ ਰਿਹਾ। ਅਤੇ ਅਕਸਰ ਇਸ ਤਰ੍ਹਾਂ ਹੁੰਦਾ ਕਿ ਮਤਲਬ ਗੱਲ ਫਿਰ ਉਹੀ ਹੈ ਨਾ ਕਿ ਜਿੱਥੇ ਇਹਦੇ ਅੱਛੇ ਅਗਰ ਅੱਛੀ ਗੱਲਾਂ ਕਰੀ ਜਾਏ ਤਾਂ ਫਿਰ ਉਹਦੀਆਂ ਇਹ ਵੀ ਹੈ ਨਾ ਕਿ ਮਾੜੇ ਅਗਰ ਤੁਹਾਨੂੰ ਦੱਸਾਂ ਇਫੈਕਟਸ ਉਹਦੇ ਤਾਂ ਉਹਦੇ ਇਹ ਨੇ ਕਿ ਯਾਰ ਮੋਸਟਲੀ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਕਿ ਤੁਹਾਡੀ ਪ੍ਰਾਈਵੇਸੀ ਖਤਮ ਹੋ ਜਾਂਦੀ ਹੈ, ਤੁਹਾਡੀ ਤੁਸੀਂ ਪਬਲਿਕ ਪ੍ਰੋਪਰਟੀ ਬਣ ਜਾਂਦੇ ਹੋ, ਤੁਹਾਡੀ ਕੋਈ ਵੀ ਚੀਜ਼ ਹੈ ਉਹ ਪਬਲਿਕ ਪ੍ਰੋਪਰਟੀ ਹੈ, ਤੁਸੀਂ ਮਤਲਬ ਕਿ ਪਰਸਨਲੀ ਤੌਰ ਦੇ ਉੱਤੇ ਇਸ ਚੀਜ਼ ਕਿਸੇ ਚੀਜ਼ ਨੂੰ ਇਹ ਨਹੀਂ ਕਹਿ ਸਕਦੇ ਕਿ ਯਾਰ ਇਹ ਮੈਂ ਚੀਜ਼ ਪਰਸਨਲ ਰੱਖਾਂਗਾ, ਕਿਉਂਕਿ ਜੋ ਚੀਜ਼ ਇੱਕ ਵਾਰੀ ਆਵਾਮ ਦੀ ਨਜ਼ਰਾਂ ਵਿੱਚ ਆ ਗਈ ਉਹ ਸਿਰਫ ਪਬਲਿਕ ਦੀ ਨਜ਼ਰ ਹੋ ਜਾਂਦੀ ਹੈ, ਅਤੇ ਜਦੋਂ ਕੋਈ ਚੀਜ਼ ਪਬਲਿਕ ਦੀ ਨਜ਼ਰ ਹੋ ਜਾਵੇ ਤਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਤਾਂ ਮੁਸ਼ਕਲ ਹੋ ਜਾਂਦੀ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਕੋਈ ਮਾਮੂਲੀ ਨਹੀਂ। ਅਤੇ ਖੈਰ ਸੁਣੋ ਸੁਣੋ ਧਿਆਨ ਸੇ ਸੁਣੋ, ਮੈਂ ਵਾਂ ਤੁਹਾਡਾ ਆਪਣਾ ਵਿਰਾ, ਤੁਹਾਡਾ ਹੋਸਟ ਹੈ ਜੀ। ਮੈਂ ਜਿਹੜਾ ਤਾਂ ਕਦੀ ਕਦਾਰ ਵਾਪਸ ਆ ਜਾਂਦਾ ਵਾਂ ਮੂਡ ਦੇ ਵਿੱਚ, ਕਿਉਂਕਿ ਜਦੋਂ ਮੈਂ ਆਇਆ ਸਾਂ ਤੁਹਾਨੂੰ ਪਤਾ ਕਿ ਮੇਰਾ ਅੱਜ ਜਿਹੜਾ ਗਲਾ ਸੀ ਸਾਥ ਨਹੀਂ ਦੇ ਰਿਹਾ ਸੀ, ਕਿਉਂਕਿ ਮੈਂ ਬਸ ਅੱਜ ਥੋੜ੍ਹਾ ਜਿਹਾ ਯੂਨੋ ਅਜੇ ਸੌ ਕੇ ਉੱਠ ਕੇ ਆਇਆ ਸਾਂ, ਥੋੜ੍ਹਾ ਜਿਹਾ ਅੱਜ ਨਹੀਂ ਸਟੇਟ ਆਫ ਮਾਇੰਡ ਉਸ ਤਰ੍ਹਾਂ ਦਾ ਨਹੀਂ ਸੀ, ਲੇਕਿਨ ਉਸ ਤਰ੍ਹਾਂ ਦੇ ਅਸੀਂ ਫਲੋ ਨੂੰ ਬੇਸਿਕਲੀ ਬਰਕਰਾਰ ਰੱਖਣਾ, ਅਤੇ ਜਦੋਂ ਉਸ ਫਲੋ ਨੂੰ ਬਰਕਰਾਰ ਰੱਖਣਾ ਹੁੰਦਾ ਤਾਂ ਸਾਨੂੰ ਉਹ ਜਜ਼ਬਾਤ, ਇਮੋਸ਼ਨਸ, ਆਪਣੀ ਹਰ ਚੀਜ਼ ਨੂੰ ਉਸ ਤਰ੍ਹਾਂ ਹੀ ਬਰਕਰਾਰ ਰੱਖਣਾ ਹੁੰਦਾ।

ਇੱਕ ਗੱਲ ਮੇਰੇ ਜ਼ਹਿਨ 'ਚ ਹੋਰ ਆਈ ਕਿ ਅਸਲ ਸ਼ੋਹਰਤ ਵੈਸੇ ਉਹ ਨਹੀਂ ਹੁੰਦੀ ਜਿਹੜੀ ਤੁਸੀਂ ਮਤਲਬ ਕਿ ਤੁਹਾਨੂੰ ਫੋਲੋਵਰਸ ਲੱਭਣ ਜਾਂ ਤੁਹਾਨੂੰ ਲੱਭਣ ਲਾਈਕਸ, ਅਸਲ ਸ਼ੋਹਰਤ ਉਹ ਹੁੰਦੀ ਹੈ ਕਿ ਤੁਹਾਡਾ ਕਰੈਕਟਰ, ਤੁਹਾਡਾ ਇਖਲਾਕ, ਲੋਕਾਂ ਦੇ ਦਿਲਾਂ ਦੇ ਉੱਤੇ ਤੁਸੀਂ ਰਾਜ ਕਰੋ ਅਤੇ ਲੇਕਿਨ ਉਹ ਤੁਹਾਡਾ ਇਖਲਾਕ ਅਤੇ ਤੁਹਾਡੇ ਕਰੈਕਟਰ ਦੀ ਵਜ੍ਹਾ ਤੋਂ ਤੁਸੀਂ ਰਾਜ ਕਰੋ। ਅਗਰ ਤੁਹਾਡਾ ਕਰੈਕਟਰ ਤੁਸੀਂ ਮਤਲਬ ਕਿ ਨਹੀਂ ਇਸ ਤਰ੍ਹਾਂ ਦਾ ਕਿ ਮਤਲਬ ਤੁਹਾਨੂੰ ਸਿਰਫ ਇੱਕ ਮਤਲਬ ਫੋਲੋਵਰਸ ਆ ਰਹੇ ਨੇ ਜਾਂ ਤੁਹਾਨੂੰ ਲਾਈਕਸ ਆ ਰਹੇ ਨੇ, ਇਹ ਫਿਰ ਸਮਝ ਲਓ ਕਿ ਤੁਹਾਡਾ ਫੇਮ ਤਾਂ ਹੈ ਵਾ ਲੇਕਿਨ ਇਹਨੂੰ ਤੁਸੀਂ ਅੱਛੀ ਸ਼ੋਹਰਤ ਨਹੀਂ ਮਤਲਬ ਕਿ ਨੇਕ ਸ਼ੋਹਰਤ ਨਹੀਂ ਕਹਿ ਸਕਦੇ। ਅਗਰ ਕੋਈ ਤੁਹਾਨੂੰ ਥੱਲੇ ਗਾਲਾਂ ਕੱਢ ਰਿਹਾ ਤਾਂ ਤੁਸੀਂ ਉਸ ਚੀਜ਼ ਨੂੰ ਇੰਜੋਏ ਕਰ ਰਹੇ ਹੋ ਕਿ ਹਾਂ ਠੀਕ ਹੈ ਜੀ ਫੇਮਸ ਤਾਂ ਹੋ ਰਹੇ ਹਾਂ ਲੇਕਿਨ ਤੁਹਾਡਾ ਟਰੈਕ ਫਿਰ ਮੇਰਾ ਖਿਆਲ ਹੈ ਖਰਾਬ ਜਾ ਰਿਹਾ। ਲੇਕਿਨ ਅਸੀਂ ਤਾਂ ਜਿਹੜੀ ਦੁਆ ਕਰ ਸਕਦੇ ਹਾਂ, ਅਸੀਂ ਇਹੀ ਕਹਿ ਸਕਦੇ ਹਾਂ ਕਿ ਜੀ ਹਰ ਇਨਸਾਨ ਨੂੰ ਰੱਬ ਜਿਹੜਾ ਨਾ ਬੁਰੀ ਸ਼ੋਹਰਤ ਤੋਂ ਬਚਾਏ, ਕਿਉਂਕਿ ਬੁਰੀ ਸ਼ੋਹਰਤ ਜਿਹੜੀ ਹੁੰਦੀ ਆ ਉਹ ਅਕਸਰ ਬਦਨਾਮੀ ਦਾ ਬਾਇਸ ਬਣਦੀ ਹੈ। ਬਦਨਾਮੀ ਨਾ ਸਹੀ ਅਤੇ ਨਾਕਾਮੀ ਤਾਂ ਖੈਰ ਨਹੀਂ, ਨਾਕਾਮੀ ਨਹੀਂ ਹੋ ਕਿਉਂਕਿ ਉਹਨੂੰ ਵੀ ਕੋਈ ਨਾ ਕੋਈ ਅਪਰੋਚ ਕਰ ਹੀ ਲੈਂਦਾ ਅਤੇ ਉਹਦੀ ਫਿਰ ਵੀ ਸਵਰ ਹੀ ਜਾਂਦੀ ਹੈ। ਕਿਉਂਕਿ ਲੋਕਾਂ ਨੇ ਕੀ ਕੀਤਾ ਕਿ ਮੈਂ ਅਕਸਰ ਇਹ ਚੀਜ਼ਾਂ ਦੇਖੀਆਂ ਕਿ ਸਾਡੇ ਜਿਹੜੇ ਪਾਕਿਸਤਾਨ ਦੇ ਬੇਸਿਕਲੀ ਜਿਹੜਾ ਪਾਕਿਸਤਾਨ ਦੀ ਫੀਡ ਹੈ ਟਿਕਟੋਕ ਦੀ ਉਹ ਜਿਹੜੀ ਚੱਲ ਰਹੀ ਹੁੰਦੀ ਹੈ ਅਤੇ ਉਹਦੇ ਵਿੱਚ ਅਕਸਰ ਅਸੀਂ ਤੱਕਦੇ ਹੁੰਦੇ ਸਾਂ ਉੱਥੇ ਕਿ ਮੈਂ ਅਕਸਰ ਇਨਫਲੂਐਂਸਰ ਵੇਖਦਾ ਸਾਂ ਜਿਹਨਾਂ ਦੇ ਵਿੱਚ ਕਹਿੰਦੇ ਸਰ ਅੱਛਾ ਕੰਟੈਂਟ ਦਿੱਤਾ ਉਹ ਤਾਂ ਚੱਲਿਆ ਨਹੀਂ, ਜਦੋਂ ਅਸੀਂ ਖੱਚ ਮਾਰੀਏ ਤਾਂ ਉਹ ਜਨਾਬ ਚੱਲ ਪਈ ਹੈ। ਉਹ ਯਾਰ ਇਤਨੀ ਵੀ ਗੱਲ ਨਹੀਂ ਹੁੰਦੀ ਕਿ ਤੁਸੀਂ ਅਗਰ ਉਸ ਚੀਜ਼ ਨੂੰ ਲੈ ਕੇ ਚੱਲੋ, ਅਗਰ ਅੱਛਾ ਕੰਟੈਂਟ ਲੈ ਕੇ ਚੱਲ ਰਹੇ ਸੋ ਕਦੋਂ ਤੱਕ ਨਾ ਚੱਲਦਾ, ਤੁਹਾਡੇ ਕੰਟੈਂਟ ਦੇ ਵਿੱਚ ਸ਼ਾਇਦ ਤੁਸੀਂ ਕੋਈ ਸਿਮਿਲਰ ਜਿਹਾ ਬਣਾ ਰਹੇ ਸੋ, ਲਾਈਕ ਉਹ ਆਲਰੇਡੀ ਕੋਈ ਬੰਦਾ ਕਰ ਰਿਹਾ ਸੀ ਤੁਸੀਂ ਉਹੀ ਚੀਜ਼ ਕਰ ਰਹੇ ਸੋ, ਅਗਰ ਤੁਸੀਂ ਕੰਟੈਂਟ ਨੂੰ ਜ਼ਰਾ ਜਾਂ ਅੱਛਾ ਜਿਹਾ ਹੋਰ ਮੋਡੀਫਾਈ ਕਰਦੇ ਤਾਂ ਮਾਈਟ ਵੀ ਉਹ ਉਸ ਟਾਈਮ ਚੱਲ ਪੈਂਦਾ। ਲੇਕਿਨ ਉਹ ਗੱਲ ਹੋਈ ਹੈ ਨਾ ਕਿ ਉਹਨਾਂ ਨੇ ਆਪਣਾ ਜਨਾਬ, ਇਹ ਗੱਲ ਬਾਕੀ ਇੱਕ ਤਰਫੋਂ ਹੈ, ਹਕੀਕਤ ਵੀ ਹੈ ਕਿ ਜੇ ਸਾਡੇ ਉੱਥੇ ਜਿਹੜੇ ਬੈਠੇ ਹੁੰਦੇ ਨੇ ਸਾਡੇ ਮੇਰੇ ਵੀਰ ਭਰਾ ਜਿਤਨੇ ਸਾਡੇ ਪਾਕਿਸਤਾਨ ਦੇ ਨੇ, ਪਾਕਿਸਤਾਨ ਇੰਡੀਆ ਜਿਹੜੇ ਸਾਈਡ ਦੇ ਨੇ, ਇਹ ਬੇਸਿਕਲੀ ਇੰਜੋਏ ਕਰਦੇ ਨੇ ਇਸ ਚੀਜ਼ਾਂ ਨੂੰ, ਮਤਲਬ ਕਿ ਫਨ ਕ੍ਰੀਏਟ ਕਰਨ ਨੂੰ। ਅਤੇ ਟੈਲੈਂਟ ਜਿਹੜਾ ਨਾ, ਟੈਲੈਂਟ ਬੇਸਿਕਲੀ ਬਹੁਤ ਸਰਾਹਾ ਜਾਂਦਾ ਹੈ, ਹਰ ਤਰਫ ਹੀ ਸਰਾਹਾ ਜਾਂਦਾ, ਲੇਕਿਨ ਕੁਝ ਜਗ੍ਹਾ ਇਹੋ ਜਿਹੀ ਹੁੰਦੀਆਂ ਨੇ, ਇਹੋ ਜਿਹੀ ਜਗ੍ਹਾ ਨੇ, ਇਹੋ ਜਿਹੀ ਮਤਲਬ ਕਿ ਪਲੇਸਿਸ ਨੇ ਜਿੱਥੇ ਮਤਲਬ ਤੁਹਾਡਾ ਜਿਹੜਾ ਟੈਲੈਂਟ ਹੈ ਉਹ ਬਸ ਹੁੰਦਾ ਹੀ ਹੈ, ਉੱਥੇ ਸਰਾਹਾ ਨਹੀਂ ਜਾਂਦਾ ਨਾ ਉੱਥੇ ਐਪਰੀਸ਼ੀਏਟ ਕੀਤਾ ਜਾਂਦਾ, ਉਸ ਚੀਜ਼ ਨੂੰ ਤੁਹਾਨੂੰ ਕੈਰੀ ਕਰਨਾ ਕੋਈ ਖਾਲਾ ਜੀ ਦਾ ਵਿਹੜਾ ਨਹੀਂ ਜੇ, ਅਤੇ ਨਾ ਖਾਲਾ ਜੀ ਦਾ ਅਤੇ ਨਾ ਬੂਆ ਦਾ।

ਤੇ ਕਿਉਂ ਨਾ ਅਗਰ ਤੁਹਾਨੂੰ ਇਸ ਗੱਲਾਂ ਦੇ ਵਿੱਚ ਵਿੱਚ ਅਗਰ ਤੁਹਾਨੂੰ ਇੱਕ ਟਰੈਕ ਸੁਣਾਇਆ ਜਾਵੇ ਕਿ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ ਜੀ, ਬਹੁਤ ਹੀ ਮਜ਼ੇਦਾਰ ਜਿਹਾ ਟਰੈਕ ਹੈ, ਅਗਰ ਤੁਹਾਨੂੰ ਇਹ ਸੁਣਾਇਆ ਜਾਵੇ ਤਾਂ ਕਿ ਤੁਸੀਂ ਇਸ ਨੂੰ ਇੰਜੋਏ ਕਰੋਗੇ, ਕਿਉਂ ਨਹੀਂ ਕਰੋਗੇ, ਤੁਸੀਂ ਮੇਰੇ ਨਾਲ ਹੋ ਤਾਂ ਫਿਰ ਇੰਜੋਏ ਕਰੋ ਇਹ ਟਰੈਕ, ਤੁਹਾਨੂੰ ਬੜਾ ਮਜ਼ਾ ਆਏਗਾ ਅਤੇ ਫਿਰ ਤੁਹਾਡੇ ਨਜ਼ਰ ਹੋ ਗਿਆ ਜੀ ਜਨਾਬ।

ਵੈਲਕਮ ਬੈਕ ਜੀ, ਮੈਂ ਜੀ ਆਇਆਂ ਨੂੰ, ਮੈਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਇੱਕ ਵਾਰ ਵੈਲਕਮ ਬੈਕ ਕਹਿੰਦਾ ਵਾਂ। ਅਤੇ ਆਪਾਂ ਜਿਹੜਾ ਵਾਪਸ ਆ ਗਏ ਹਾਂ, ਅਸਲ ਸਾਡਾ ਇੱਕ ਐਡ ਚੱਲ ਪੜੇ ਸੀ, ਤੁਹਾਨੂੰ ਪਤਾ ਕਿ ਐਡਵਰਟਾਈਜ਼ਮੈਂਟ ਜਿਹੜੀ ਬ੍ਰੇਕ ਚੱਲ ਪਈ ਸੀ, ਦੈਟਸ ਵਾਈ ਅਸੀਂ ਜਿਹੜਾ ਔਫ ਹੋ ਗਏ ਸਾਂ। ਅੱਛਾ, ਅਤੇ ਗੱਲ ਸਾਡੀ ਚੱਲ ਰਹੀ ਸੀ ਬੇਸਿਕਲੀ ਫੇਮ ਦੇ ਉੱਤੇ, ਅਤੇ ਤੁਹਾਨੂੰ ਮੈਨੂੰ ਇਹ ਦੱਸੋ ਕਿ ਫੇਮ ਦੇ ਉੱਤੇ ਤਾਂ ਗੱਲ ਹੁੰਦੀ ਰਹੇਗੀ ਵਿੱਚ, ਜੇਕਰ ਅਸੀਂ ਮਜ਼ੀਦ ਗੱਲਾਂ ਐਡ ਕਰੀਏ, ਕਿਉਂਕਿ ਫੇਮ ਕੋਈ ਛੋਟਾ ਟੋਪਿਕ ਨਹੀਂ ਹੈ। ਇਸ ਟੋਪਿਕ ਦੇ ਉੱਤੇ ਜਿੰਨੀ ਡਿਬੇਟ ਕੀਤੀ ਜਾਵੇ ਜਾਂ ਜਿੰਨੀ ਗੱਲਬਾਤ ਕੀਤੀ ਜਾਵੇ, ਉਹ ਵੱਧਦੀ ਹੀ ਜਾਂਦੀ ਹੈ, ਉਹ ਗੱਲ ਖਤਮ ਨਹੀਂ ਹੁੰਦੀ, ਕਿਉਂਕਿ ਇਹਦੇ ਵਿੱਚ ਕਈ ਜ਼ਿਆਦਾ ਫਲਾਜ਼ ਆ ਜਾਂਦੇ ਨੇ ਕਿ ਅਕਸਰ ਇਸ ਤਰ੍ਹਾਂ ਹੋ ਜਾਂਦਾ ਕਿ ਕੋਈ ਹਮੇਸ਼ਾ ਜਿਹੜੀ ਗੱਲ ਹੈ ਨਾ, ਉਸ ਗੱਲ ਦੇ ਕਈ ਪਹਿਲੂ ਨਿਕਲਦੇ ਨੇ, ਅਤੇ ਇਸੇ ਤਰ੍ਹਾਂ ਫੇਮ ਦੇ ਵੀ ਕਈ ਪਹਿਲੂ ਨਿਕਲ ਆਉਂਦੇ ਨੇ। ਅਤੇ ਆਪਾਂ ਜਿਹੜਾ ਨਾ ਥੋੜ੍ਹਾ ਜਿਹਾ ਲਾਈਕ ਸਲੋ ਸਲੋ ਫੀਲ ਕਰ ਰਹੇ ਹਾਂ, ਲੇਕਿਨ ਯੂ ਨੋ ਅਸੀਂ ਹੈ ਨਹੀਂ ਹਾਂ, ਕਿਉਂਕਿ ਇਹ ਚੀਜ਼ਾਂ ਫਿਰ ਨਾਲ ਨਾਲ ਹੀ ਨੇ, ਕਦੀ ਕਦੀ ਕਹਿੰਦੇ ਨੇ ਕਦੀ ਅਪਸ ਐਂਡ ਡਾਊਨਸ ਹੈ, ਜ਼ਿੰਦਗੀ ਦਾ ਹਿੱਸਾ ਹੈ।

ਕਿਉਂਕਿ ਜੇ ਤੁਸੀਂ ਗੱਲ ਕਰ ਰਹੇ ਹੁੰਦੇ ਆ ਫੇਮ ਦੇ ਉੱਤੇ, ਤਾਂ ਫੇਮ ਦੇ ਅਸੀਂ ਐਗਜ਼ਾਮਪਲ ਦੇ ਤੌਰ 'ਤੇ ਅਸੀਂ ਇਸ ਨੂੰ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਅਸੀਂ ਜਿਸ ਤਰ੍ਹਾਂ ਫਾਸਟ ਫੂਡ ਦੀ ਗੱਲ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਫਾਸਟ ਫੂਡ, ਲਾਈਕ ਤੁਸੀਂ ਇਹ ਗੱਲ ਕਰ ਸਕਦੇ ਹੋ ਕਿ ਜਿਸ ਫਾਸਟ ਫੂਡ, ਤੁਹਾਨੂੰ ਪਤਾ ਕਿ ਤੁਸੀਂ ਉਹਨੂੰ ਕੰਪੇਅਰ ਕਰ ਸਕਦੇ ਹੋ ਅਸੀਂ ਫਾਸਟ ਫੂਡ ਨਾਲ, ਕਿ ਜਿਸ ਮਤਲਬ ਚਾਹੋ ਤਾਂ ਤੁਸੀਂ ਇੱਕਦਮ ਲੈ ਤਾਂ ਸਕਦੇ ਹੋ, ਲੇਕਿਨ ਇੱਕ ਲੰਬੇ ਟਾਈਮ ਲਈ ਮਤਲਬ ਕਿ ਸਿਹਤ ਲਈ ਅੱਛਾ ਨਹੀਂ ਹੁੰਦਾ, ਮਤਲਬ ਇਹਦਾ ਕੋਈ ਫਿਊਚਰ ਨਹੀਂ ਹੁੰਦਾ। ਮਤਲਬ ਕਿ ਇੱਕ ਟਾਈਮ ਸੀ ਨਾ, ਲਾਈਕ ਤੁਸੀਂ ਇਹ ਵੇਖ ਲਓ ਕਿ ਇੱਕ ਟਾਈਮ ਸੀ ਕਿ ਸ਼ੋਹਰਤ ਪਾਉਣ ਲਈ ਤੁਹਾਨੂੰ ਸਾਲਾਂ ਦੀ ਮਿਹਨਤ ਕਰਨੀ ਪੈਂਦੀ ਸੀ, ਅਤੇ ਮਤਲਬ ਕਿ ਬੜੀ ਇੱਕ ਤੁਹਾਨੂੰ ਮਤਲਬ ਕਿ ਸਟਰਗਲ ਕਰਨ ਤੋਂ ਬਾਅਦ ਤੁਹਾਨੂੰ ਇੱਕ ਫੇਮ ਮਤਲਬ ਇੱਕ ਸਟੈਪ ਲੱਭਦਾ ਸੀ ਜਾਂ ਦੋ ਸਟੈਪ ਲੱਭਦੇ ਸਨ, ਤੁਸੀਂ ਪਤਾ ਲੱਗਦਾ ਸੀ ਕਿ ਤੁਸੀਂ ਇੱਕ ਜਗ੍ਹਾ 'ਤੇ ਪਹੁੰਚ ਆਏ ਹੋ। ਲੇਕਿਨ ਅੱਜ ਉਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਸਭ ਬਦਲ ਗਈਆਂ ਨੇ, ਉਸ ਤਰ੍ਹਾਂ ਉਹ ਕੁਝ ਵੀ ਨਹੀਂ ਹੁੰਦਾ ਹੁਣ। ਇਸ ਤਰ੍ਹਾਂ ਮੈਂ ਕਿ ਜਿਸ ਤਰ੍ਹਾਂ ਰਾਤੋਂ ਰਾਤ ਤੁਹਾਨੂੰ ਫੇਮ ਲੱਭ ਗਿਆ ਤਾਂ ਫਿਰ ਉਹਨੂੰ ਸੰਭਾਲਣਾ, ਤੁਸੀਂ ਸੰਭਾਲਣਾ ਤਾਂ ਫਿਰ ਤੁਹਾਨੂੰ ਉਹੀ ਗੱਲ ਆ ਗਈ ਫਿਰ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਆਪਣੀ ਬਾਉਂਡਰੀਜ਼ ਮੈਂਟਲੀ ਸਟਰੋਂਗ ਰਹਿਣਾ ਪਏਗਾ, ਬਾਉਂਡਰੀਜ਼ ਆਪਣੀ ਸਟਰੋਂਗ ਕਰਨੀ ਪਵਣਗੀ। ਜਿਸ ਤਰ੍ਹਾਂ ਬਾਉਂਡਰੀ ਸਟਰੋਂਗ ਕਰਨ ਦਾ ਮਕਸਦ ਇਹੀ ਹੁੰਦਾ ਕਿ ਜਿਹੜਾ ਤੁਹਾਡੇ ਅਜ਼ੀਜ਼ੋ ਕਾਰਬ ਹੁੰਦੇ, ਤੁਹਾਡੇ ਅੱਗੇ ਪਿੱਛੇ ਲੋਕ ਹੁੰਦੇ ਨੇ, ਤੁਸੀਂ ਉਹਨਾਂ ਨੂੰ ਜੋੜ ਕੇ ਰੱਖਣਾ, ਉਹ ਸਟਾਰਟ ਦੇ ਵਿੱਚ ਹੀ ਜੋੜ ਕੇ ਰੱਖਣਾ, ਕਿਉਂਕਿ ਤੁਹਾਡਾ ਇੱਕ ਜ਼ਰੀ ਗੱਲ ਹੈ ਜਦੋਂ ਤੁਸੀਂ ਪਬਲਿਕ ਪ੍ਰੋਪਰਟੀ ਹੋ ਗਏ ਹੋ, ਤੁਹਾਡਾ ਇੱਕ ਸਟੈਪ ਜਿਹੜਾ ਤੁਸੀਂ ਨਿਕਲਦਾ ਹੈ, ਤੁਸੀਂ ਇੱਕ ਸਟੈਪ ਮਤਲਬ ਗਲਤ ਚੁੱਕਣਾ, ਅਤੇ ਤੁਸੀਂ ਇੱਕ ਨਾਲ ਹੀ ਇੱਕ ਨਵਾਂ ਰਸਤਾ ਤੁਹਾਡੇ ਲਈ ਖੁੱਲ੍ਹ ਜਾਏਗਾ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਖੁਦ ਨੂੰ ਆਪਣੇ ਆਪ ਨੂੰ ਖੁਦ ਡੀਫੇਮ ਕਰਨ ਲੱਗ ਜਾਓਗੇ।

ਕਿਉਂਕਿ ਸਕਰੀਨ ਤੇ ਵੇਖਣ ਵਾਲੇ ਜਾਂ ਸਕਰੀਨ ਤੇ ਦੇਖਣ ਵਾਲੇ ਜਾਂ 10 ਮਿਲੀਅਨ ਲਾਈਕਸ ਜਾਂ ਫਿਰ 1 ਮਿਲੀਅਨ ਫੋਲੋਅਰ ਸਕਰੀਨ ਤੇ ਦੇਖਣ ਵਾਲੇ ਤੇ ਜਿਹੜੇ ਤੁਹਾਡੇ ਮੁਸ਼ਕਲ ਵਕਤ ਦੇ ਵਿੱਚ 10 ਜਾਂ 5 ਦੋਸਤ ਤੁਹਾਡੇ ਸੱਚੇ ਤੁਹਾਡੇ ਨਾਲ ਖਿਲਾਉਣ ਵਾਲੇ, ਇਹਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਅਤੇ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਜਿਸਾ ਮੇਰਾ 1 ਮਿਲੀਅਨ ਫੋਲੋਅਰਸ ਹੋ ਗਿਆ ਅਤੇ ਮੈਂ ਪਤਾ ਨਹੀਂ ਕਿਹੜੀ ਮਤਲਬ ਬੁਲੰਦੀਆਂ ਨੂੰ ਛੂ ਗਿਆ। ਉਹ ਬਿਲਕੁਲ ਤੁਹਾਨੂੰ ਤੁਸੀਂ ਵੈਲ ਨਾਊਨ ਹੋ ਗਏ ਹੋ, ਲੇਕਿਨ ਜਿਹੜੇ ਤੁਹਾਡੇ ਕੰਮ ਆਉਣਗੇ, ਜਿਹੜੇ ਤੁਹਾਡੇ ਮੁਸ਼ਕਲ ਵਕਤ 'ਚ ਖਿਲਾਉਣਗੇ, ਤੁਹਾਡੇ ਨਾਲ ਰਹਣਗੇ, ਉਹ ਤੁਹਾਡੇ 5-10 ਦੋਸਤ ਹੋਣਗੇ, ਤੁਹਾਡੇ ਕਰੀਬੀ, ਤੁਹਾਡੇ ਉਹ ਦੋਸਤ ਜਿਹੜੇ ਤੁਹਾਨੂੰ ਸ਼ਾਇਦ ਸ਼ੁਰੂ ਤੋਂ ਜਾਣਦੇ ਨੇ, ਜਾਂ ਤੁਹਾਡੇ ਉਹ ਰਿਸ਼ਤੇਦਾਰ ਹੋਣਗੇ ਜਿਹੜੇ ਤੁਹਾਡੇ ਨਾਲ ਨੇ। ਅਦਰਵਾਈਜ਼ ਅਗਰ ਤੁਸੀਂ ਕਹੋ ਕਿ ਉਹ 1 ਮਿਲੀਅਨ ਫੋਲੋਅਰ ਦੇ ਵਿੱਚ ਤੁਹਾਡੇ ਨਾਲ ਕੋਈ ਖਲੋਵੇਗਾ, ਉਹ ਮੁਸ਼ਕਲ ਵਕਤ ਸ਼ਾਇਦ ਉਹ ਨਾ ਖਲੋ ਸਕੇ, ਲੇਕਿਨ ਜਿਹੜਾ ਉਹ ਜਿਹੜੇ ਤੁਹਾਡੇ ਕਰੀਬੀ ਦੋਸਤ ਨੇ 5-10, ਉਹ ਤੁਹਾਡੇ ਨਾਲ ਲਾਜ਼ਮੀ ਖਲੋਵਣਗੇ ਅਤੇ ਉਹ ਤੁਹਾਡੇ ਨਾਲ ਜ਼ਹਿਰੀ ਗੱਲ ਉਹੀ ਤੁਹਾਡੀ ਸਪੋਰਟ ਕਰਨਗੇ। ਅਤੇ ਬੇਸਿਕ ਫੇਮ ਦਾ ਮਕਸਦ ਵੀ ਇਹੀ ਹੁੰਦਾ ਕਿ ਤੁਸੀਂ ਸਿਰਫ ਲੋਕਾਂ ਦੇ ਵਿੱਚ ਵੈਲ ਨਾਊਨ ਮਤਲਬ ਹੋ ਜਾਂਦੇ ਹੋ ਅਤੇ ਤੁਸੀਂ ਆਪਣੀ ਸ਼ੋਹਰਤ ਨੂੰ ਪਹਿਚਾਣਾ ਹੁੰਦਾ ਕਿ ਤੁਹਾਡੀ ਸ਼ੋਹਰਤ ਹੈ ਕਿਹੋ ਜਿਹੀ ਹੈ, ਕਿ ਨੇਕ ਸ਼ੋਹਰਤ ਹੈ ਕਿਹੋ ਜਿਹੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਡਾ ਕਰੈਕਟਰ ਅੱਛਾ ਹੋਣਾ ਚਾਹੀਦਾ, ਤਾਂ ਕਿ ਤੁਹਾਡਾ ਜਿਹੜਾ ਕਰੈਕਟਰ ਅੱਛਾ ਹੋਏਗਾ, ਜਾਂ ਤੁਹਾਡਾ ਮਤਲਬ ਕਿ ਬੋਲਚਾਲ ਅੱਛੀ ਹੈ, ਤੁਹਾਡੀ ਲੋਕਾਂ ਨੂੰ ਤੁਸੀਂ ਕਿਸੇ ਦਿਲਾਜ਼ਾਰੀ ਨਹੀਂ ਕਰਦੇ, ਸਭ ਨਾਲ ਅੱਛਾ ਰਹਿੰਦੇ ਹੋ, ਅਤੇ ਤੁਹਾਡਾ ਜਿਹੜਾ ਕੰਟੈਂਟ ਹੈ ਉਹ ਕਿਸੇ ਨੂੰ ਮਤਲਬ ਕਿ ਮਤਲਬ ਰੋਸਟ ਨਹੀਂ ਕਰਦੇ ਹੋ, ਲਾਈਕ ਤੁਸੀਂ ਕਿਸੇ ਨੂੰ ਮਤਲਬ ਕਿਸੇ ਦਿਲਾਜ਼ਾਰੀ ਕਰਕੇ ਤੁਸੀਂ ਫੇਮ ਨਹੀਂ ਬਣਾਏ ਆ। ਕਿਉਂਕਿ ਆਈ ਥਿੰਕ ਸੋ ਜਿਹੜੇ ਬੰਦੇ ਰੋਸਟਿੰਗ ਕਰਕੇ ਫੇਮ ਬਣਾ ਰਹੇ ਹੁੰਦੇ ਨੇ, ਮਤਲਬ ਕਿਸੇ ਨੂੰ ਜ਼ਲੀਲ ਕਰਕੇ, ਅਤੇ ਫਿਰ ਜ਼ਰੀ ਗੱਲ ਹੈ ਤੁਹਾਡਾ ਵੀ ਵਕਤ ਆ ਜਾਂਦਾ, ਫਿਰ ਤੁਸੀਂ ਵੀ ਉਸ ਜਗ੍ਹਾ ਜ਼ਲੀਲ ਹੁੰਦੇ ਹੋ ਜਿੱਥੇ ਤੁਹਾਡੀ ਇੱਜ਼ਤ ਹੁੰਦੀ ਹੈ। ਇਹ ਫਿਰ ਤੁਹਾਨੂੰ ਪਤਾ ਮਕਾਫਾਤ ਹੈ,

ਤੇ ਦੋਸਤੋ ਅਗਰ ਤੁਸੀਂ ਮੇਰੀ ਗੱਲ ਨੂੰ ਸਮਝੋ ਤੇ ਮੰਨੋ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਤੁਸੀਂ ਸਾਰੀ ਚੀਜ਼ਾਂ ਛੱਡੋ, ਤੁਸੀਂ ਫੇਮ ਦੇ ਪਿੱਛੇ ਨਾ ਦੌੜੋ, ਤੁਸੀਂ ਅਗਰ ਇਸ ਚੀਜ਼ ਦੇ ਪਿੱਛੇ ਦੌੜੋ ਕਿ ਤੁਸੀਂ ਆਪਣਾ ਜਿਹੜਾ ਕੰਮ ਹੈ ਮਤਲਬ ਤੁਸੀਂ ਰਹੋ ਜਾਂ ਨਾ ਰਹੋ, ਕਿਉਂਕਿ ਇਹਨੂੰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੇਮ ਹਮੇਸ਼ਾ ਸੂਰਜ ਜਿਸਾ ਢਲਦਾ ਅਤੇ ਇਹ ਖਤਮ ਹੋ ਜਾਂਦਾ, ਅਤੇ ਤੁਸੀਂ ਨਾ ਬਣਾਉਣ ਦੇ ਚੱਕਰ ਵਿੱਚ ਇਸ ਤਰ੍ਹਾਂ ਰਹੋ ਕਿ ਲਾਈਕ ਕੁਝ ਲੋਕ ਹੁੰਦੇ ਨੇ ਜਿਹੜਾ ਸਿਰਫ ਆ ਕੇ ਫੇਮ ਦੇ ਪਿੱਛੇ ਹੁੰਦੇ ਨੇ, ਲੇਕਿਨ ਉਹਨਾਂ ਨੂੰ ਇਹ ਪਤਾ ਉਹਨਾਂ ਦਾ ਕੰਮ ਕੀ ਹੈ। ਤੁਸੀਂ ਆਪਣੇ ਕੰਮ ਨੂੰ ਇਤਨਾ ਕੋਈ ਮਤਲਬ ਕਿ ਜ਼ਿੰਦਾ ਰੱਖੋ ਕਿ ਅਗਰ ਤੁਸੀਂ ਹੋ ਹੈ ਉਹ ਜਾਂ ਨਹੀਂ ਹੋ, ਤੁਸੀਂ ਰਹੋ ਜਾਂ ਨਾ ਰਹੋ, ਤੁਹਾਡਾ ਕੰਮ ਜ਼ਿੰਦਾ ਰਹੇ। ਓਏ ਹੋਏ ਹੋਏ, ਮੈਂ ਕੀ ਬੋਲ ਬੈਠਾ।

ਕਿਉਂਕਿ ਤੁਹਾਨੂੰ ਇਸ ਚੀਜ਼ ਦਾ ਪਤਾ ਕਿ ਨਾ ਬਣਾਉਣ ਲਈ ਤੁਹਾਨੂੰ ਇਤਨਾ ਵਕਤ ਨਹੀਂ ਲੱਗਦਾ, ਲੇਕਿਨ ਨਾ ਜ਼ਿੰਦਾ ਰੱਖਣ ਲਈ ਤੁਹਾਨੂੰ ਇਤਿਹਾਸ ਲੱਗ ਜਾਂਦਾ। ਮਤਲਬ ਇਤਿਹਾਸ ਦੇ ਵਿੱਚ ਜਦੋਂ ਤੁਸੀਂ ਆਉਣਾ ਹੁੰਦਾ ਤਾਂ ਤੁਹਾਨੂੰ ਆਪਣੇ ਕੰਮ ਨੂੰ ਇਸ ਤਰ੍ਹਾਂ ਦਾ ਕਰਨਾ ਪੈਂਦਾ ਕਿ ਤੁਹਾਨੂੰ ਦਿਨ ਰਾਤ ਮਿਹਨਤ ਕਰਕੇ ਆਪਣੇ ਕੰਮ ਨੂੰ ਜ਼ਿੰਦਾ ਰੱਖਣ ਲਈ ਆਪਣੇ ਕੰਮ ਐਸਾ ਕਰਨਾ ਪੈਂਦਾ ਕਿ ਉਹ ਤਾਹਿਆਤ ਯਾਦ ਰੱਖਿਆ ਜਾਵੇ ਕਿ ਉਹ ਬੰਦਾ ਆਇਆ ਸੀ ਅਤੇ ਉਹਨੇ ਇਹ ਕੰਮ ਕੀਤਾ ਸੀ। ਅਤੇ ਇਸ ਲਈ ਹਮੇਸ਼ਾ ਜਿਹੜਾ ਨਾ ਫੇਮ ਦੇ ਪਿੱਛੇ ਦੌੜਨ ਤੋਂ ਬਿਹਤਰ ਹੈ ਕਿ ਤੁਸੀਂ ਕੋਈ ਐਸਾ ਕੰਮ ਆਪਣਾ ਕੋਈ ਜਿਹੜਾ ਕੰਟੈਂਟ ਹੈ ਜਾਂ ਆਪਣਾ ਕੰਮ ਹੈ ਜਾਂ ਉਹ ਫਿਰ ਗੱਲ ਉੱਧਰ ਹੀ ਆ ਜਾਂਦੀ ਹੈ ਨਾ, ਟੈਲੈਂਟ ਦੀ ਗੱਲ ਆ ਜਾਂਦੀ, ਜਿਹੜਾ ਬੰਦਾ ਟੈਲੈਂਟ ਦੇ ਉੱਤੇ ਹੁੰਦਾ ਉਹਦਾ ਜਿਹੜਾ ਉਹ ਨਾ ਜ਼ਿੰਦਾ ਰਹਿੰਦਾ। ਕਿਉਂ? ਕਿਉਂਕਿ ਟੈਲੈਂਟਡ ਬੰਦਾ ਜਿਹੜਾ ਹੁੰਦਾ ਉਹ ਕੋਈ ਕ੍ਰੀਏਟਿਵ ਕੰਮ ਕਰਦਾ, ਕ੍ਰੀਏਟਿਵਿਟੀ ਲਿਆਓਗੇ ਆਪਣੇ ਕੰਮ ਦੇ ਵਿੱਚ ਅਤੇ ਤੁਸੀਂ ਜ਼ਾਹਰੀ ਗੱਲ ਹੈ ਯਾਦ ਰੱਖੇ ਜਾਓਗੇ, ਫਿਰ ਇਤਿਹਾਸ ਤੁਹਾਨੂੰ ਯਾਦ ਰੱਖਦਾ, ਇਤਿਹਾਸ ਹੀ ਨਾ ਆਉਂਦਾ। ਅਤੇ ਇਸ ਚੀਜ਼ਾਂ ਨੂੰ ਦੇਖਣਾ ਬੜਾ ਜਿਹੜਾ ਨਾ ਅੱਜ ਦੇ ਦੌਰ ਹੀ ਥੋੜ੍ਹਾ ਜਿਹਾ ਹਰ ਬੰਦਾ ਗੱਲ ਫਿਰ ਉੱਧਰ ਹੀ ਆ ਜਾਂਦੀ, ਹਰ ਬੰਦਾ ਨਾ ਬਸ ਫੇਮ ਦੇ ਪਿੱਛੇ ਹੈ, ਉਹ ਈਵਨ ਸਸਤੀ ਸ਼ੋਹਰਤ ਹੋਵੇ ਜਾਂ ਅੱਛੀ ਸ਼ੋਹਰਤ ਹੋਵੇ, ਬਸ ਉਹ ਕਹਿੰਦਾ ਕਿ ਯਾਰ ਕਿਧਰੇ ਨਾ ਕਿਧਰੇ ਮੈਂ ਜਾ ਕੇ ਲਾਈਕ ਕੁਝ ਨਾ ਕੁਝ ਕਰਾਂ, ਮਤਲਬ ਮੇਰਾ ਨਾਮ ਹੋਵੇ, ਮੈਨੂੰ ਲੋਕ ਜਾਣਨ, ਮੇਰਾ ਇੱਕ ਨਾਮ ਵਜਿਆ ਜਾਵੇ, ਮਤਲਬ ਮੇਰਾ ਇਨਫਲੂਐਂਸ ਹੋਵੇ ਲੋਕਾਂ ਦੇ ਵਿੱਚ, ਮੈਂ ਖਲੋਵਾਂ, ਲੋਕ ਸੈਲਫੀਆਂ ਲਵਾਂ, ਲੋਕ ਅੱਗੇ ਪਿੱਛੇ ਹੋ ਜਾਵਣ, ਮੈਂ ਮੇਰੇ ਨਾਲ ਬਾਊਂਸ ਲਵਾਉਣ, ਹਰ ਬੰਦਾ ਚਾਹੁੰਦਾ, ਅੱਛੀ ਗੱਲ ਹੈ, ਸੋਚੋ। ਲੇਕਿਨ ਤੁਸੀਂ ਇਹ ਚੀਜ਼ ਵੀ ਸੋਚੋ ਕਿ ਤੁਹਾਡਾ ਕੰਟੈਂਟ ਜਾਂ ਤੁਹਾਡਾ ਕੰਮ ਕੀ ਹੈ। ਅਗਰ ਤੁਹਾਡਾ ਕੰਮ ਬਹੁਤ ਅੱਛਾ ਹੈ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਇਨਫਲੂਐਂਸ ਕਰ ਰਹੇ ਹੋ ਅਤੇ ਲੋਕ ਤੁਹਾਡੇ ਨਾਲ ਕਨੈਕਟ ਵੀ ਹੈ ਨੇ ਅਤੇ ਲੋਕ ਤੁਹਾਡੇ ਨਾਲ ਜੁੜੇ ਵੀ ਰਹਿੰਦੇ ਨੇ ਔਰ ਤੁਹਾਡਾ ਕਰੈਕਟਰ ਵੀ ਬਹੁਤ ਅੱਛਾ ਹੈ, ਅਤੇ ਫਿਰ ਤੁਸੀਂ ਇਸ ਚੀਜ਼ ਨੂੰ ਕਹਿ ਸਕਦੇ ਹੋ ਕਿ ਤੁਸੀਂ ਫਿਰ ਇਤਿਹਾਸ ਹੀ ਚਾਹੋਗੇ। ਲੇਕਿਨ ਕ੍ਰੀਏਟਿਵਿਟੀ ਲਿਆਉਣੀ ਪਵੇਗੀ ਤੁਹਾਨੂੰ, ਉਹਦੇ ਲਈ ਤੁਹਾਨੂੰ ਜਦੋਜਹਿਦ ਕਰਨੀ ਪਏਗੀ। ਇਸ ਤਰ੍ਹਾਂ ਨਹੀਂ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਰਾਤੋਂ ਰਾਤ ਕੋਈ ਚੀਜ਼ ਨਿਕਲ ਆਏ ਅਤੇ ਉਹ ਚੀਜ਼ ਤੁਹਾਡੇ ਨਾਲ ਚੱਲ ਪਵੇ ਅਤੇ ਉਹ ਤੁਹਾਨੂੰ ਵਕਤੀ ਸ਼ੋਹਰਤ ਦੇ ਦੇਗੀ, ਲੇਕਿਨ ਉਹ ਫਿਰ ਨਾਮ ਸੰਭਾਲਣਾ ਫਿਰ ਉੱਧਰ ਹੀ ਆ ਜਾਂਦਾ ਨੇ ਗੱਲ ਕਿ ਫਿਰ ਨਾ ਸਾਂਭਣਾ ਬੜਾ ਔਖਾ ਹੋ ਜਾਂਦਾ ਬਾਬੇ ਉਹ।

0: ਕੰਮ ਤਾਂ ਜ਼ਰੂਰ ਕੀਤਾ ਲੇਕਿਨ ਉਸ ਕੰਮ ਨੂੰ ਲੈ ਕੇ ਚੱਲਿਆ। ਉਹਦਾ ਕੰਮ ਇਸ ਤਰ੍ਹਾਂ ਦਾ ਸੀ ਕਿ ਜਿਹੜਾ ਹੁਣ ਉਹਦਾ ਕੰਮ ਇਸ ਟਾਈਮ ਮਤਲਬ ਕਿ ਦੁਨੀਆ ਸੁਣ ਰਹੀ ਹੈ ਔਰ ਦੁਨੀਆ ਅੱਜ ਵੀ ਮਤਲਬ ਉਹਨਾਂ ਨੂੰ ਉਹਦੇ ਕੰਮ ਦੀ ਵਜ੍ਹਾ ਤੋਂ ਯਾਦ ਰੱਖ ਰਹੀ ਹੈ। ਅਤੇ ਸਿੱਧੂ ਭਾਅ ਜੀ ਨੇ ਆਪਣਾ ਨਾਮ ਜਿਹੜਾ ਬਣਾਇਆ ਨਾਂ ਤਾਂ ਬਣਾਇਆ ਲੇਕਿਨ ਆਪਣਾ ਕੰਮ ਇਸ ਤਰ੍ਹਾਂ ਦਾ ਦਿੱਤਾ ਕਿਉਂਕਿ ਇੱਕ ਉਹ ਕ੍ਰੀਏਟਿਵਿਟੀ ਲੈ ਕੇ ਆਏ ਸਨ, ਇੱਕ ਨਈ ਚੀਜ਼, ਔਰ ਉਹਨਾਂ ਨੇ ਸਾਨੂੰ ਮਤਲਬ ਕਿ ਰੀਅਲ ਵਰਡਸ ਦੇ ਨਾਲ ਮਤਲਬ ਕਿ ਰੀਅਲ ਜਿਹੜਾ ਹਰ ਚੀਜ਼ ਦਾ ਕਲਚਰ ਹੈ ਉਹਦੇ ਨਾਲ ਮੁਤਾਰਫ ਕਰਵਾਇਆ ਜਿਹੜਾ ਸਾਡਾ ਅਸਲ ਕਲਚਰ ਹੈ। ਅਤੇ ਇਹਨਾਂ ਵਿੱਚ ਮਤਲਬ ਕਿ ਜਿਹੜਾ ਉਹ ਸੱਚਾਈਆਂ ਬਿਆਨ ਕਰਨੀ ਸ਼ੁਰੂ ਕੀਤੀਆਂ ਸ਼ਾਇਦ ਉਹੀ ਉਹਨਾਂ ਲਈ ਮਸਲਾ ਬਣ ਗਿਆ ਸੀ। ਬਹਰਹਾਲ ਅਸੀਂ ਇਸ ਗੱਲ ਟੋਪਿਕ ਦੇ ਉੱਤੇ ਨਹੀਂ ਜਾਵਾਂਗੇ, ਅਸੀਂ ਜਿਹੜਾ ਉਹਨਾਂ ਦਾ ਜਿਹੜਾ ਟਰੈਕ ਹੈ ਉਹ ਸੁਣਾਂਗੇ।
1: ਹਾਂ ਸਰਬੂਸੇ ਵਾਲਾ ਸਟੂ।

ਵੈਲਕਮ ਬੈਕ ਜੀ। ਮੈਂ ਤੁਹਾਨੂੰ ਦੱਸਣਾ ਸੀ ਕਿ ਜਦੋਂ ਸਿੱਧੂ ਭਾਅ ਜੀ ਦਾ ਮੈਂ 2017 ਦੇ ਵਿੱਚ ਫਸਟ ਟਾਈਮ ਟਰੈਕ ਸੁਣਿਆ ਅਤੇ ਜਿਹਦਾ ਨਾਂ ਸੀ ਸੋਹਾਏ। ਸੋਹਾਏ ਤੋਂ ਬੇਸਿਕਲੀ 2017 ਦੇ ਵਿੱਚ ਮੈਂ ਮਤਲਬ ਸੁਣਿਆ ਇਹਨਾਂ ਨੂੰ, ਅਤੇ ਉਸ ਤੋਂ ਪਹਿਲਾਂ ਇਹਨਾਂ ਦਾ ਮੈਂ ਗਾਣਾ ਸੁਣਿਆ ਸੀ ਈਸਾ ਜੱਟ, ਉਸ ਤੋਂ ਬਾਅਦ ਈਸਾ ਜੱਟ ਆਇਆ ਸੀ, ਲੇਕਿਨ ਮੈਂ ਈਸਾ ਜੱਟ ਤੋਂ ਬਾਅਦ ਸੋਹਾਏ ਸੁਣਿਆ ਸੀ। ਅਤੇ ਮੈਨੂੰ ਇਸ ਤਰ੍ਹਾਂ ਲੱਗਿਆ, ਮੈਂ ਕਿਹਾ ਯਾਰ ਇਹ ਜਿਹੜਾ ਬੰਦਾ ਨਾ ਇਹ ਕੁਝ ਮਤਲਬ ਕੋਈ ਡਿਫਰੈਂਟ ਲੈ ਕੇ ਆਇਆ। ਲਾਈਕ ਦੇਖੋ ਗੱਲ ਇਹ ਨਹੀਂ ਹੈ ਕਿ ਬਦਮਾਸ਼ੀ ਕਰ ਰਹੇ ਸਨ, ਬਦਮਾਸ਼ੀ ਇਹ ਨਹੀਂ ਹੈ, ਇਹ ਤਾਂ ਸਾਨੂੰ ਪਤਾ ਹਰ ਤਰਫ ਸਾਡੇ ਪੰਜਾਬ ਦੇ ਵਿੱਚ ਚੱਲਦੀ ਹੁੰਦੀ ਹੈ ਇਸ ਚੀਜ਼ ਦੇ ਉੱਤੇ, ਕੋਈ ਮਤਲਬ ਕਿ ਲਾਈਕ ਇਹ ਚੀਜ਼ ਰਿਐਲਿਟੀ ਹੈ। ਲੇਕਿਨ ਉਹਨਾਂ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਜਦੋਂ ਇਹ ਚੀਜ਼ਾਂ ਬਿਆਨ ਕਰਨੀਆਂ ਸ਼ੁਰੂ ਕੀਤੀਆਂ ਤਾਂ ਮੈਂ ਕਿਹਾ ਯਾਰ ਇਹ ਚੀਜ਼ਾਂ ਜਿਹੜੀਆਂ ਨੇ ਰਿਐਲਿਟੀ ਬੇਸ ਦੇ ਉੱਤੇ ਗੱਲ ਕਰਨ ਲੱਗ ਗਏ ਨੇ। ਅਤੇ ਇਸ ਚੀਜ਼ ਦੇ ਉੱਤੇ ਮੈਂ ਫਿਰ ਨਾ ਥੋੜ੍ਹਾ ਖੈਰ ਸੋਚਣ ਲੱਗ ਗਿਆ, ਅਤੇ ਉਸ ਟਾਈਮ ਇਹਨਾਂ ਦੇ ਟਰੈਕ ਅਤੇ ਟਰੈਕ ਟਰੈਕ ਅਤੇ ਟਰੈਕ, ਕਿਉਂਕਿ ਗੀਤਾਂ ਵਾਲੀ ਮਸ਼ੀਨ ਕਹਿਲਾ ਰਹੇ ਸਨ, ਤੁਹਾਨੂੰ ਪਤਾ ਤਾਂ ਹੈ ਜਿਸ ਤਰ੍ਹਾਂ, ਅਤੇ ਉਨ ਚੀਜ਼ਾਂ ਨੂੰ ਮੈਂ ਦੇਖ ਰਿਹਾ ਸੀ। ਮੈਂ ਕਿਹਾ ਯਾਰ ਕਿ ਇਹ ਬੰਦਾ ਕੁਝ ਕਰ ਸੀ। ਉਹ ਗੱਲ ਹੋਈ ਕਿ ਉਹ ਜਨਾਬ ਵਿਦ ਇਨ ਡੇਜ਼ ਉਹਨਾਂ ਦਾ ਨਾਂ ਇਤਨਾ ਕੋਈ ਉੱਤੇ ਚੜ੍ਹਨ

ਲੱਗ ਗਿਆ ਕਿ ਹਰ ਥਾਂ ਤੇ ਹਰ ਜਗ੍ਹਾ ਤੇ ਨਾ ਮੇਰਾ ਨਾ ਮੇਰਾ ਨਾ ਸਿੱਧੂ ਮੂਸੇ ਵਾਲਾ ਹੋਣ ਲੱਗ ਗਈ। ਤੇ ਸਿੱਧੂ ਮੂਸੇ ਭਾਅ ਜੀ ਨੇ ਜਿਹੜਾ ਮੂਸਾ ਭਾਅ ਜੀ ਜਿਹੜੇ ਨੇ ਉਹਨਾਂ ਜਿਹੜਾ ਆਪਣਾ ਜਿਹੜਾ ਅਕਸਰ ਮੈਂ ਉਹਨਾਂ ਦੇ ਮਤਲਬ ਪੋਡਕਾਸਟ ਵਗੈਰਾ ਕੁਝ ਵੇਖੇ ਕੋਈ ਤਰ੍ਹਾਂ ਉਹਨਾਂ ਨੇ ਬੜਾ ਮਤਲਬ ਕਿ ਦੱਸਿਆ ਉਹਨਾਂ ਕਿ ਸਟਰਗਲ ਮੈਂ ਬਹੁਤ ਕੀਤੀ ਅਤੇ ਹਰ ਇਨਸਾਨ ਸਟਰਗਲ ਕਰਨ ਤੋਂ ਬਾਅਦ ਹੀ ਆਉਂਦਾ ਅਤੇ ਜਿਹੜਾ ਬੰਦਾ ਆਪਣੀ ਅਸਲ ਗੱਲ ਫਿਰ ਉੱਧਰ ਹੀ ਹੋ ਗਈ ਨਾ ਕਿ ਜਿਸ ਤਰ੍ਹਾਂ ਸਿੱਧੂ ਭਾਅ ਜੀ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਜੀ ਮੈਂ ਗਿਆ ਸਾਂ ਇੱਕ ਬੰਦੇ ਕੋਲੋਂ ਕੰਟੈਂਟ ਲੈਣ ਲੇਕਿਨ ਮਤਲਬ ਕਿ ਗਾਣਾ ਲੈਣ ਗਿਆ ਸਾਂ ਲੇਕਿਨ ਉਸ ਬੰਦੇ ਨੇ ਸਾਨੂੰ ਮਤਲਬ ਪੂਰਾ ਦਿਨ ਜ਼ਲੀਲ ਕਰਕੇ ਬੁਲਾਇਆ ਅਤੇ ਜਦੋਂ ਗਿਆ ਤਾਂ ਉਹਨੇ ਕਿਹਾ ਜੀ ਅੱਜ ਨਹੀਂ ਮਿਲ ਸਕਦਾ ਅਤੇ ਕਹਿੰਦਾ ਮੈਂ ਉਸ ਦਿਨ ਮੇਰਾ ਦਿਲ ਟੁੱਟ ਗਿਆ। ਅਤੇ ਕਹਿੰਦੇ ਇਹ ਜਿਹੜੀ ਚੀਜ਼ ਹੁੰਦੀ ਹੈ ਨਾ ਇਹ ਜਿਹੜੀ ਚੀਜ਼ ਕੋਈ ਮਾਮੂਲੀ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਉਸ ਬੰਦੇ ਨੇ ਸੋਚਿਆ ਕਿ ਮੈਂ ਹੁਣ ਆਪਣਾ ਕੰਮ ਕਰਾਂਗਾ ਕਿ ਜੋ ਮੇਰੇ ਜ਼ਹਿਨੀ 'ਚ ਆਏਗਾ ਜੋ ਮੈਨੂੰ ਆਮਦ ਹੋਏਗੀ ਮੈਂ ਉਹ ਲਿਖਾਂਗਾ। ਅਤੇ ਉਹਨੇ ਜਦੋਂ ਫਿਰ ਉਹ ਸਿੱਧੂ ਭਾਅ ਜੀ ਨੇ ਜਦੋਂ ਉਹ ਲਿਖਣਾ ਸ਼ੁਰੂ ਕੀਤਾ ਅਤੇ ਫਿਰ ਉਹ ਫਿਰ ਜਨਾਬ ਜੀ ਅੱਜ ਉਹ ਸਾਰਿਆਂ ਦੇ ਦਿਲਾਂ 'ਚ ਰਹਿ ਗਏ ਅਤੇ ਆਪੇ ਉਸ ਦੁਨੀਆਂ ਫਾਨੀ ਤੋਂ ਤੁਰ ਗਏ। ਲੇਕਿਨ ਗੱਲ ਫਿਰ ਉੱਧਰ ਹੀ ਆ ਜਾਂਦੀ ਹੈ ਨਾ ਕਿ ਦੇਖੋ ਉਹਨਾਂ ਨੇ ਆਪਣਾ ਕੰਮ ਇਸ ਤਰ੍ਹਾਂ ਦਾ ਕੀਤਾ ਲਾਈਕ ਮਤਲਬ ਫੇਮ ਦੇ ਪਿੱਛੇ ਨਹੀਂ, ਕਿਉਂਕਿ ਉਹ ਅਕਸਰ ਇਹ ਗੱਲ ਕਰਦੇ ਸਾਨੂੰ ਕਹਿੰਦੇ ਸਨ ਕਿ ਮੈਂ ਅਕਸਰ ਸਟੇਜਾਂ ਦੇ ਉੱਤੇ ਵੇਖਦਾ ਸਾਂ ਕਿ ਯਾਰ ਇਹੀ ਸਭ ਕੁਝ ਮੈਂ ਕਰ ਰਿਹਾ ਲੇਕਿਨ ਮੈਂ ਫੇਮਸ ਨਾ, ਉਹ ਲੋਕ ਫੇਮਸ ਨੇ। ਲਾਈਕ ਉਹਨਾਂ ਦਾ ਉਸ ਟਾਈਮ ਕੰਟੈਂਟ 'ਚ ਆ ਰਿਹਾ ਸੀ, ਉਹਨਾਂ ਦੇ ਜਿਹੜੇ ਲਿਰਿਕਸ ਸਨ, ਉਹਨਾਂ ਦੇ ਮਿਊਜ਼ਿਕ ਸਨ, ਉਹ ਬਾਕੀ ਜਿਹੜੇ ਆਰਟਿਸਟ ਸਨ ਉਹਨਾਂ ਦੇ ਚੱਲ ਰਹੇ ਸਨ। ਲੇਕਿਨ ਜੋ ਇਸ ਬੰਦੇ ਦਾ ਟਾਈਮ ਆਇਆ ਉਸ ਬੰਦੇ ਨੇ ਫਿਰ ਆਪਣਾ ਆਪ ਦੱਸਿਆ। ਅਤੇ ਗੱਲ ਇਹ ਹੁੰਦੀ ਹੈ ਕਿ ਕੋਈ ਵੀ ਜਿਹੜਾ ਸ਼ਖਸ ਹੈ ਨਾ ਕਦੀ ਵੀ ਮਤਲਬ ਕੋਈ ਉਹਨੂੰ ਤੁਸੀਂ ਮਤਲਬ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਵੀ ਤੁਸੀਂ। ਹਾਂ ਇਹ ਵਹਿ ਕੇ ਉਹਦਾ ਜਿਹੜਾ ਕੰਮ ਹੈ ਉਹਦਾ ਕੰਮ ਬੜਾ ਮੈਟਰ ਕਰਦਾ ਕਿ ਉਹ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ। ਅਗਰ ਤੁਹਾਡਾ ਕੰਮ ਬਹੁਤ ਸਟਰੋਂਗ ਹੈ, ਠੀਕ ਹੈ, ਲਾਈਕ ਅਗਰ ਮਤਲਬ ਕਿ ਉਹ ਕ੍ਰੀਏਟਿਵਿਟੀ ਲਿਆ ਰਹੇ, ਕ੍ਰੀਏਟਿਵਿਟੀ ਜੇ ਵੀ ਚੀਜ਼ ਜਿਹੜੀ ਚੀਜ਼ ਵਿੱਚ ਆਉਂਦੀ ਹੈ ਨਾ ਉਸ ਚੀਜ਼ ਨੂੰ ਮਤਲਬ ਉਹਨੂੰ ਇਨਹੈਂਸ ਕਰ ਜਾਂਦੀ ਹੈ ਤੁਹਾਡੀ ਜਿਹੜੀ ਜਿਹੜਾ ਵੀ ਟੈਲੈਂਟ ਹੁੰਦਾ। ਕਿ ਦੇਖੋ ਇੱਕ ਬੰਦਾ ਹੈ ਜਿਹੜਾ ਬੰਦਾ ਨੋਰਮਲ ਇੱਕ ਚੀਜ਼ ਕਰ ਰਿਹਾ ਅਤੇ ਉਹਨੂੰ ਜਿਹੜਾ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਕਰੇਗਾ ਜਾਂ ਉਹਨੂੰ ਥੋੜ੍ਹਾ ਜਿਹਾ ਕ੍ਰੀਏਟਿਵ ਕਰ ਦੇਗਾ ਅਤੇ ਉਹ ਸਾਰੀ ਗੱਲ ਹੈ ਲੋਕਾਂ ਦੇ ਦਿਲਾਂ ਨੂੰ ਲੱਗੇਗੀ। ਕਿਉਂ? ਕਿਉਂਕਿ ਉਹ ਇੱਕ ਨਈਂ ਚੀਜ਼ ਹੋਏਗੀ, ਨਈਂ ਚੀਜ਼ ਹਮੇਸ਼ਾ ਮੰਨੀ ਜਾਂਦੀ ਹੈ ਅਤੇ ਜਿਹੜੀ ਕਾਪੀਆਂ ਹੁੰਦੀਆਂ ਨੇ ਜਾਂ ਕਿਸੇ ਨੂੰ ਕਹਿ ਲਓ ਕਿ ਮਤਲਬ ਕਿ ਦੇਖੋ ਦੇਖ ਆ ਰਹੇ ਹੋ ਉਹ ਮਜ਼ਾ ਨਹੀਂ ਆਉਂਦਾ। ਮਤਲਬ ਕਿ ਅਗਰ ਤੁਹਾਡਾ ਕਿ ਪ੍ਰੋਫੈਸ਼ਨ, ਅਗਰ ਤੁਸੀਂ ਪੈਸ਼ਨ ਨਾਲ ਪ੍ਰੋਫੈਸ਼ਨ ਬਣਾਉਣਾ ਚਾਹ ਰਹੇ ਹੋ ਪੈਸ਼ਨ ਨੂੰ ਅਤੇ ਉਹ ਤੁਹਾਡਾ ਪੈਸ਼ਨ ਹੋਣਾ ਵੀ ਚਾਹੀਦਾ, ਫਿਰ ਉਹ ਤੁਹਾਡੇ ਵਿੱਚ ਮਤਲਬ ਇਹ ਨਾ ਹੋਵੇ ਕਿ ਦੇਖੋ ਦੇਖ ਆਏ ਹਾਂ ਜੀ। ਹਾਂ ਕਦੀ ਕਦਾਰ ਇਸ ਤਰ੍ਹਾਂ ਵੀ ਹੁੰਦਾ ਕਿ ਦੇਖੋ ਤੇ ਬੰਦਾ ਬਣ ਤੇ ਜਾਂਦਾ ਲੇਕਿਨ ਉਹਦੇ ਵਿੱਚ ਉਹ ਮਤਲਬ ਚਿੰਗਾਰੀ ਹੁੰਦੀ ਹੈ ਅਤੇ ਤਾਂ ਬਣ ਜਾਂਦਾ। ਇਸ ਤਰ੍ਹਾਂ ਨਹੀਂ ਹੁੰਦਾ ਕਿ ਮਤਲਬ ਵੇਖੋ ਵੇਖ ਇਸ ਤਰ੍ਹਾਂ ਹੀ ਮਤਲਬ ਬੰਦਾ ਬਣ ਗਿਆ, ਮਤਲਬ ਚਿੰਗਾਰੀ ਹੈ ਸੀ ਕਿ ਸੂਬੇ ਨੂੰ ਵੇਖ ਕੇ ਮੂੰਹ 'ਤੇ ਚੜ੍ਹਾਂ ਨਹੀਂ ਮਾਰੀ ਦੀਆਂ। ਇਹ ਸਾਡੇ ਇੱਥੇ ਮਿਸਾਲ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਨਾ, ਪਾਕਿਸਤਾਨ ਦੇ ਵਿੱਚ ਅਕਸਰ ਮਿਸਾਲ ਦਿੱਤੀ ਜਾਂਦੀ ਸੀ ਜਦੋਂ ਆਪਾਂ ਪਾਕਿਸਤਾਨ ਹੋਈਦਾ ਸੀ ਉਸ ਟਾਈਮ ਸੁਣੀਦਾ ਸੀ ਕਿ ਯਾਰ ਅਕਸਰ ਮਤਲਬ ਲੋਕ ਕਹਿੰਦੇ ਸਨ ਕਿ ਯਾਰ ਕਿਸੇ ਸੂਹੇ ਨੂੰ ਵੇਖ ਕੇ ਆਪਣੇ ਮੂੰਹ 'ਤੇ ਚੜ੍ਹਾਂ ਨਹੀਂ ਮਾਰੀ ਦੀਆਂ। ਗੱਲ ਬਿਲਕੁਲ ਹਕੀਕਤ ਹੈ ਕਿ ਹਰ ਚਮਕਦੀ ਚੀਜ਼ ਸੋਹਣਾ ਨਹੀਂ ਹੁੰਦੀ ਅਤੇ ਜ਼ਰੂਰੀ ਨਹੀਂ ਹੁੰਦਾ ਕਿ ਅਗਰ ਇੱਕ ਬੰਦੇ ਦਾ ਉਸ ਜਗ੍ਹਾ 'ਤੇ ਨਾਮ ਹੈ ਕਿ ਤੁਹਾਡਾ ਵੀ ਉੱਧਰ ਹੀ ਹੋਵੇਗਾ। ਹੋ ਸਕਦਾ ਤੁਹਾਡਾ ਇੱਕ ਅਲੱਗ ਫੀਲਡ ਦੇ ਵਿੱਚ ਹੋਵੇ ਅਤੇ ਜਿਹੜਾ ਬੰਦਾ ਜਿਸ ਫੀਲਡ 'ਚ ਲੱਗਿਆ ਉਹਨੂੰ ਉਹਦਾ ਕੰਮ ਹੈ ਕਿ ਉੱਥੇ ਕ੍ਰੀਏਟਿਵਿਟੀ ਦਿਖਾਵੇ। ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਕਿ ਇੱਕ ਆਰਟਿਸਟ ਨਹੀਂ ਦਿਖਾਉਣੀ ਹੈ, ਹਰ ਬੰਦਾ ਆਪਣੇ ਕੰਮ ਦੇ ਵਿੱਚ ਆਰਟਿਸਟ ਹੋ ਜਾਵੇ ਤਾਂ ਮੈਂ ਕਹਿੰਦਾ ਵਾਂ ਕਿ ਕਿਆ ਹੀ ਬਾਤ ਹੈ ਕਿ ਹਰ ਬੰਦਾ ਹੀ ਗਰੋ ਕਰਨ ਲੱਗ ਜਾਏਗਾ। ਕਿਉਂ? ਕਿਉਂਕਿ ਆਰਟਿਸਟ ਬੰਦੇ ਦੀ ਆਪਣੀ ਆਪਣਾ ਹਰ ਫੀਲਡ ਮੀਨਸ ਕਿ ਕੁਝ ਵੀ ਕਰ ਰਹੇ ਹੋ। ਈਵਨ ਇੱਕ ਬਾਰਬਰ ਹੈ ਨਾ, ਬਾਰਬਰ ਵਾਲਾ ਵੀ ਬਾਰਬਰ ਸ਼ੋਪ 'ਤੇ ਤੁਸੀਂ ਜਾਂਦੇ ਹੋ ਅਤੇ ਅਕਸਰ ਤੁਸੀਂ ਦੇਖਦੇ ਹੋ ਕਿ ਕੁਝ ਲੋਕ ਸਿਰਫ ਤੁਹਾਡੇ ਨਾਲ ਖਾਣਾ ਪੂਰੀ ਕਰਦੇ ਨੇ, ਲਾਈਕ ਮਤਲਬ ਕੰਮ ਤੁਹਾਡਾ ਕਰਦੇ ਨੇ ਬਸ, ਠੀਕ ਹੈ ਜੀ, ਤੁਹਾਡੀ ਕਟਿੰਗ ਸ਼ਟਿੰਗ ਕਰਤੀ ਬਸ, ਠੀਕ ਹੈ। ਅਤੇ ਕੁਝ ਲੋਕ ਉਹਨੂੰ ਬੜਾ ਮਤਲਬ ਕਿ ਨਾ ਦਿਲ ਨਾਲ ਕਰਦੇ ਹੁੰਦੇ ਨੇ ਕਿ ਤੁਹਾਡੇ ਨਾਲ ਯਾਰ ਤੁਹਾਡੇ 'ਤੇ ਇਹ ਸੂਟ ਕਰੇਗਾ, ਅਸੀਂ ਐਂ ਕਰ ਦਿੰਦੇ ਹਾਂ, ਐਂ ਕਰ ਦਿੰਦੇ ਹਾਂ। ਅਤੇ ਇਹ ਚੀਜ਼ਾਂ ਜਿਹੜੀਆਂ ਨਾ ਬੜੇ ਮੈਟਰ ਕਰਦੀਆਂ ਨੇ, ਇਸ ਤੋਂ ਪਤਾ ਲੱਗਦਾ ਕਿ ਉਸ ਬੰਦੇ ਦਾ ਇਸ ਚੀਜ਼ ਦਾ ਸ਼ੌਕ ਹੈ ਔਰ ਆਪਣੇ ਉਹ ਸ਼ੌਕ ਨੂੰ ਪੁਗਾ ਰਿਹਾ। ਜਦੋਂ ਸ਼ੌਕ ਪੁਗਾ ਰਿਹਾ ਤਾਂ ਫਿਰ ਤੁਹਾਨੂੰ ਪਤਾ ਫਿਰ ਸ਼ੌਕ ਦਾ ਕੋਈ ਮੁੱਲ ਨਹੀਂ। ਉਸ ਟਾਈਮ ਉਹ ਇਹ ਨਹੀਂ ਤੱਕਦਾ ਕਿ ਮੈਨੂੰ ਮੈਂ ਚਾਰਜ ਕੀ ਕਰਨਾ ਜਾਂ ਓਕੇ, ਜੋ ਸ਼ੌਕ ਨਾਲ ਕੋਈ ਕੰਮ ਕਰ ਰਿਹਾ ਹੁੰਦਾ ਤਾਂ ਉਹ ਸ਼ੌਕ ਸ਼ੌਕ ਹੈ ਅਤੇ ਫਿਰ ਸ਼ੌਕ ਨੂੰ ਉਹ ਲੈ ਕੇ ਚੱਲਦਾ

ਜਿਹੜਾ ਅੱਜ ਦਾ ਖੁਲਾਸਾ ਹੈ, ਅੱਜ ਦਾ ਜਿਹੜਾ ਜੋ ਵੀ ਸਾਡਾ ਟੋਪਿਕ ਰਿਹਾ, ਸਾਡਾ ਟੋਪਿਕ ਰਿਹਾ ਫੇਮ। ਫੇਮ ਦੇ ਉੱਤੇ ਅਸੀਂ ਜ਼ਿਆਦਾ ਮਜ਼ੀਦ ਗੱਲ ਕਰ ਸਕਦੇ ਹਾਂ, ਅਸੀਂ ਸਾਡੇ ਕੋਲ ਅਗਰ ਅਸੀਂ ਦੋ ਤਰ੍ਹਾਂ ਐਪੀਸੋਡ ਹੋਰ ਕਰੀਏ, ਪ੍ਰੋਗਰਾਮਸ ਕਰੀਏ, ਤਾਂ ਅਸੀਂ ਉਹਦੇ ਉੱਤੇ ਗੱਲ ਕਰ ਸਕਦੇ ਹਾਂ। ਲੇਕਿਨ ਇਸ ਗੱਲਾਂ ਨੂੰ ਅਸੀਂ ਮਜ਼ੀਦ ਮਤਲਬ ਕਿ ਨਾ ਵਧਾਉਂਦੇ ਜਾਵਾਂਗੇ। ਜ਼ਾਹਰੀ ਗੱਲ ਹੈ, ਉਹ ਵਧਾਉਣ ਦਾ ਮਕਸਦ ਵੀ ਸਿਰਫ ਇਹੀ ਹੋਏਗਾ ਕਿ ਜਿਨ੍ਹਾਂ ਦੇ ਮਾਇੰਡ ਦੇ ਵਿੱਚ ਸਿਰਫ ਫੇਮ ਨਜ਼ਰ ਆ ਰਿਹਾ ਨਾ, ਕਿਉਂਕਿ ਕਹਿੰਦੇ ਨੇ ਉਹ ਜੇ ਪੰਜਾਬੀ ਦੀ ਮਿਸਾਲ ਹੈ, ਦੂਰ ਦੇ ਢੋਲ ਸੁਹਾਣੇ ਹੁੰਦੇ ਨੇ, ਅਤੇ ਹਮੇਸ਼ਾ ਦੂਰ ਦੇ ਢੋਲ ਹੀ ਚੰਗੇ ਲੱਗਦੇ ਨੇ। ਮਤਲਬ ਬੰਦਾ ਦੂਰੋਂ ਚੰਗਾ ਲੱਗ ਰਿਹਾ ਹੁੰਦਾ ਕਿ ਯਾਰ ਇਹ ਸਭ ਕੁਝ ਹੈ, ਲੇਕਿਨ ਜਦੋਂ ਬੰਦਾ ਉਸ ਜਗ੍ਹਾ 'ਤੇ ਖੁਦ ਖਲੋਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਕਿੰਨੇ ਵੀਆਂ ਦਾ ਸੋ ਹੈ, ਅਤੇ ਕਿ ਕੁਝ ਉਹਨੇ ਫੇਸ ਕਰਨਾ ਹੁੰਦਾ, ਅਤੇ ਕਿ ਕੁਝ ਫੇਸ ਉਹ ਕਰਕੇ ਉੱਥੇ ਤੱਕ ਆਉਂਦਾ। ਅਤੇ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਕਿਸੇ ਵੀ ਚੀਜ਼ ਨੂੰ ਲਾਈਟ ਨਹੀਂ ਲਈਦਾ ਹੁੰਦਾ, ਜਾਂ ਇਹ ਨਹੀਂ ਕਹੀਦਾ ਯਾਰ ਇਹ ਤਾਂ ਕੋਈ ਰੌਲਾ ਹੀ ਨਹੀਂ ਹੈ, ਤਾਂ ਕੋਈ ਮਸਲਾ ਹੀ ਨਹੀਂ ਹੈ, ਤਾਂ ਹੋਈ ਜਾਂਦਾ ਲਾਈਕ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ, ਹਰ ਇਨਸਾਨ ਕੋਈ ਨਾ ਕੋਈ ਸਟਰਗਲ ਕਰਕੇ ਆਇਆ ਹੁੰਦਾ ਆਪਣਾ ਨਾਂ ਬਣਾਉਣ ਲਈ, ਅਤੇ ਇਸ ਤਰ੍ਹਾਂ ਕਰਕੇ ਸਭ ਕੁਝ ਚੱਲ ਰਿਹਾ। ਅਤੇ ਮੈਂ ਬਸ ਇਨ ਚੀਜ਼ਾਂ ਦੇ ਉੱਤੇ ਇਹੀ ਗੱਲ ਕਰਨਾ ਵਾ ਕਿ ਤੁਹਾਨੂੰ ਮੈਂ ਇੱਕ ਲਾਸਟ ਟਰੈਕ ਦੇਵਾਂਗਾ ਔਰ ਤੁਸੀਂ ਇੱਕ ਲਾਸਟ ਟਰੈਕ ਸੁਣੋਗੇ, ਅਤੇ ਮੈਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਫ ਕਰਾਂਗਾ, ਅਤੇ ਤੁਹਾਡੇ ਕੋਲ ਇਜਾਜ਼ਤ ਲਵਾਂਗਾ ਕਿ ਆਪਣੇ ਜਿਹੜੇ ਹੋਸਟ ਹੈ, ਤੁਹਾਡਾ ਆਪਣਾ ਦੋਸਤ ਵਜਾਹਤ ਹਾਸ਼ਮੀ ਨੂੰ ਆਪਣੇ ਦੁਆਵਾਂ 'ਚ ਯਾਦ ਰੱਖਿਓ, ਅਤੇ ਆਪਾਂ ਜਲਦ ਮਿਲਾਂਗੇ ਨੈਕਸਟ ਵੀਕ, ਅਤੇ ਉਸ ਟਾਈਮ ਤੱਕ ਲਈ ਰੱਬ ਰਾਖਾ, ਅਤੇ ਆਪਣਾ ਢੇਰ ਸਾਰਾ ਖਿਆਲ ਰੱਖੋ, ਅਤੇ ਜਿੱਥੇ ਪਿਆਰ ਲੱਭੇ ਪਿਆਰ ਲੈ ਲਿਆ ਕਰੋ। ਇਹ ਸਾਡੇ ਜਿਹੜੇ ਇੱਕ ਆਰਜੇ ਭਾਈ ਨੇ ਸਾਡੇ ਜਿਹੜੇ ਇੱਥੇ ਹੁੰਦੇ ਨੇ, ਉਹ ਅਕਸਰ ਕਹਿੰਦੇ ਨੇ ਕਿ ਜਿੱਥੋਂ ਪਿਆਰ ਲੱਭੇ ਪਿਆਰ ਲੈ ਲਿਆ ਕਰੋ, ਅਤੇ ਜਿੱਥੇ ਪਿਆਰ ਦੇਣ ਦਾ ਟਾਈਮ ਹੋਇਆ ਕਰੋ ਉੱਥੇ ਪਿਆਰ ਦੇ ਦਿਆ ਕਰੋ। ਅਤੇ ਬਸ ਇਸ ਤਰ੍ਹਾਂ ਹੀ ਹੈ, ਲਵ ਯੂ ਨੋ, ਮੁਹੱਬਤ ਜਿਹੜੀ ਹੈ ਨਾ, ਅਸਲ ਜ਼ਿੰਦਗੀ ਜਿਹੜੀ ਹੈ ਮੁਹੱਬਤ ਦੀ ਹੈ, ਅਤੇ ਮੁਹੱਬਤ ਨਾਲ ਗੁਜ਼ਾਰੋ ਅਤੇ ਮੁਹੱਬਤ ਨਾਲ ਹੀ ਰਹੋ, ਅਤੇ ਕੋਸ਼ਿਸ਼ ਕਰੋ, ਦੁਆਵਾਂ ਯਾਦ ਰੱਖਿਓ, ਅਤੇ ਆਪਣੇ ਹੋਸਟ ਨੂੰ ਇਜਾਜ਼ਤ ਦਿਓ। ਰੱਬ ਰਾਖਾ।

ਕੀ ਕਰ ਰਹੇ ਆ ਜੇ ਕੋਈ ਪੰਜਾਬੀ ਅੱਗੇ ਪਿੱਛੇ ਹੋ ਜੇ ਤੇ ਉਹਨੂੰ ਮਾਫ ਕਰ ਦਿਆ ਜੇ ਕੀ ਕਰ ਤੁਹਾਡਾ ਨਿੱਕਾ ਵੀਰ ਆ ਫਿਰ ਪੰਜਾਬੀ ਕਮ ਸੇ ਕਮ ਬੋਲਣ ਦੀ ਕੋਸ਼ਿਸ਼ ਤੇ ਕਰ ਰਿਹਾ ਨਾ ਸਾਡੇ ਉਰਦੂ ਸਪੀਕਿੰਗ ਵਾਲਿਆਂ ਦਾ ਮਸਲਾ ਇਹ ਵੀ ਬੜਾ ਹੁੰਦਾ ਕਿ ਸਾਨੂੰ ਪੰਜਾਬੀ ਪੂਰੀ ਪੂਰੀ ਜੀ ਆਉਂਦੀ ਹੈ ਲੇਕਿਨ ਬੋਲਣ ਦਾ ਦਿਲ ਬੜਾ ਕਰਦਾ ਪਰ ਜਨਾਬ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪੰਜਾਬੀ ਪਲੇ ਲਿਸਟ ਮੈਨੂੰ ਉਮੀਦ ਹੈ ਕਿ ਪੰਜਾਬੀ ਪਲੇ ਲਿਸਟ ਤੁਹਾਨੂੰ ਜ਼ਰੂਰ ਪਸੰਦ ਆਏਗੀ ਬੜੇ ਗੁੱਸੇ ਵਾਲੇ ਗਾਣੇ ਨੇ ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਥੋੜ੍ਹਾ ਜਿਹਾ ਵਾਲੀਅਮ ਖੋਲਿਓ ਤਾਂ ਕਿ ਤੁਸੀਂ ਚੰਗੇ ਤਰੀਕੇ ਨਾਲ ਇੰਜੋਏ ਕਰ ਸਕੋ ਫਜ਼ਾ ਸਤਾਨ ਵਿਚਾਰੀ ਇੱਕ ਨੂੰ ਟਿਊਨ ਕਰਨ ਦਾ ਬੇਹੱਦ ਸ਼ੁਕਰੀਆ ਅਤੇ ਫਜ਼ਾ ਡੈਬ 'ਤੇ ਵੀ ਤੁਸੀਂ ਮੈਨੂੰ ਸੁਣ ਰਹੇ ਹੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ ਵੀ ਪੂਰੀ ਕਰ ਸਕੇ ਜੇ ਤੁਸੀਂ ਕੋਈ ਫਰਮਾਇਸ਼ ਕਰਨਾ ਚਾਹੋ ਤਾਂ ਤਰੀਕਾ ਬੜਾ ਆਸਾਨ ਜਾਏ ਤੁਸੀਂ ਜਾਣਾ ਹੈ ਜਨਾਬ ਮੋਬਾਈਲ ਫੋਨ ਦੇ ਡੈਲ ਪੈਡ 'ਤੇ ਮੈਂ ਤੁਹਾਨੂੰ ਨੰਬਰ ਦੱਸਾਂਗਾ ਉਸ ਨੰਬਰ ਨੂੰ ਤੁਸੀਂ ਸੇਵ ਕਰਕੇ ਵਟਸਐਪ 'ਤੇ ਜਾ ਕੇ ਆਪਣਾ ਸੋਹਣਾ ਅਤੇ ਸੁਨੱਖਾ ਜਿਹਾ ਪੈਗਾਮ ਜਿਹੜਾ ਮੈਨੂੰ ਭੇਜ ਦੇਣਾ ਹੈ ਸਨੇਹਾ ਜਿਹਨੂੰ ਕਹਿੰਦੇ ਹੋ ਨੰਬਰ ਹੈ ਜੀ 0115710091 ਇਸ ਨੰਬਰ 'ਤੇ ਤੁਸੀਂ ਵਟਸਐਪ 'ਤੇ ਮੈਨੂੰ ਮੈਸੇਜ ਕਰ ਸਕਦੇ ਹੋ ਚਾਹੋ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਪੰਜਾਬੀ ਦੇ ਕੋਈ ਲਫ਼ਜ਼ ਮੈਨੂੰ ਨਹੀਂ ਪਤਾ ਤੁਸੀਂ ਉਹ ਮੈਨੂੰ ਜ਼ਰੂਰ ਦੱਸ ਦਿਆ ਜੇ ਲਾਈਵ ਸਟ੍ਰੀਮਿੰਗ ਦੇ ਥਰੂ ਮੈਨੂੰ ਸੁਣ ਸਕਦੇ ਹੋ ਜਨਾਬ ਰੇਡੀਓ ਫਜ਼ਾ .co.uk 'ਤੇ ਅਤੇ ਐਪਲੀਕੇਸ਼ਨ ਵੀ ਇੰਸਟਾਲ ਕਰ ਸਕਦੇ ਹੋ ਰੇਡੀਓ ਫਜ਼ਾ 97.1 FM ਦੇ ਨਾਂ ਤੋਂ ਇਸ ਤੋਂ ਇਲਾਵਾ ਫਜ਼ਾ ਡੈਬ 'ਤੇ ਵੀ ਤੁਸੀਂ ਮੈਨੂੰ ਸੁਣ ਰਹੇ ਹੋ ਹੁਣ ਤੁਸੀਂ ਇਹ ਪੰਜਾਬੀ ਪਲੇ ਲਿਸਟ ਇੰਜੋਏ ਕਰੋ ਵਾਪਸ ਲੋਟ ਕੇ ਆਉਂਦੇ ਹਾਂ ਫਿਰ ਕਰਨੇ ਤੁਹਾਡੇ ਨਾਲ ਮਜ਼ੀਦ ਗੱਪਸ਼ਪ ਰਿਵਿਊ ਮੇਰੇ ਨਾਲ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਉਸਮਾਨ ਖਾਨ